0: ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋ।
1: ਜਿਤ ਮੁਖ ਸਦਾ ਸਲਾਹੀ ਹੈ ਭਾਗਾ ਰਤੀ ਚ ਨਾਨਕ ਤੇ ਮੁਖ।

0: ਏਕਾ ਮੂਰਖ ਆਖੀਐ ਪਾਣਾ ਲੈ ਸਜਾਏ ਮਹੱਲਾ ਪਹਿਲਾ।
1: ਅੰਦਰ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈ, ਅਰਸ਼ ਤੀਰਥ ਜੇ ਨਾ ਵੈ ਉਤਰੈ ਨਾ ਹੀ ਮੈਂ। ਜਿਨ ਪਟ ਅੰਦਰ ਬਾਹਰ ਗੁਦੜ ਤੇ ਪਲੇ ਸੰਸਾਰ, ਤੈਨੂੰ ਲੱਗਾ ਰੱਬ ਸਤੀ ਦੇਖਣੇ ਵਿਚਾਰ। ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾ, ਪ੍ਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ।
2: ਦਰਬਾਰ ਉੱਪਰ ਖਰਚ ਮੰਗ।

ਜੇ ਦੇਖੇ ਕੀਤਾ ਆਪਣਾ ਅੰਤਰ ਕੱਚੀ ਪੱਕੀ ਸਾਰੀ ਹੈ। ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪੁਰਾਣੇ ਵਿੱਚ ਮਨੋ ਵਿਸਾਰੀ ਹੈ। ਆਪਣਾ ਜੀ ਆਪਣਾ ਆਪੇ ਹੀ।

0: ਸ਼ਲੋਕ ਮਹੱਲਾ ਦੂਜਾ ਚਾਕਰ ਲੱਗੇ ਚੱਕਰੀ ਨਾਲੇ ਗਰਵਾਂ ਗੱਲਾਂ ਕਰੇ ਕੰਢੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਂ ਨਾਨਕ ਜਿਸਨੋ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਸੋ ਗੁਐ ਮੋਹਕਾ ਕਹਿਆ ਵਾਉ ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ।

ਸ਼ਲੋਕ ਮਹੱਲਾ ਦੂਜਾ ਏਕ ਨਹੀਂ ਦਾਤ ਆਪਸ ਤੇ ਜੋ ਪਾਈਐ ਨਾਨਕ ਸਾ ਕਰਮਾ ਸਾਹਿਬ ਤੁਠੈ।

ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ ਚ ਹੁਣ ਤੁਹਾਡੀ ਨਜ਼ਰ ਕਰ ਰਹੇ ਹਾਂ ਸੂਫੀਆਨਾ ਕਲਾਮ।

ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਪੇਸ਼ ਕਰ ਰਹੇ ਹਾਂ ਸੂਫੀਆਨਾ ਕਲਾਮ। ਕਹਿੰਦੇ ਨੇ ਰੁਕਿਆ ਪਾਣੀ ਤੇ ਜ਼ਿੰਦਗੀ ਛੱਪੜ ਬਣ ਜਾਂਦੀ ਹੈ, ਚਲਦੀ ਹਵਾ ਨਿਰਮਲ ਹੁੰਦੀ ਹੈ, ਬਹੁਤੀ ਤੇਜ਼ ਹਵਾ ਤੇ ਜ਼ਿੰਦਗੀ ਦੇ ਨਾਲ ਝੱਖੜ ਆਉਂਦਾ। ਹੌਲੀ ਤੁਰਨ ਵਾਲੇ ਥੱਕਦੇ ਨੇ ਪਰ ਕਦੇ ਅੱਕਦੇ ਨਹੀਂ, ਆਪਣੀ ਮੰਜ਼ਿਲ ਤੇ ਪਹੁੰਚ ਕੇ ਹੀ ਰੁਕਦੇ ਨੇ। ਇਸੇ ਤਰ੍ਹਾਂ ਜਿਹੜਾ ਵਿਅਕਤੀ ਉਸ ਅੱਲਾ ਸੋਹਣੇ ਦੇ ਨਾਲ ਪ੍ਰੇਮ ਪਾ ਲੈਂਦਾ, ਉਹ ਆਪਣੀ ਮੰਜ਼ਿਲ ਨੂੰ ਹਾਸਲ ਕਰ ਲੈਂਦਾ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਉਸਤਾਦ ਬਰਕਤ ਸਿੱਧੂ ਦੇ ਗਾਏ ਇਸ ਸੂਫੀਆਨਾ ਕਲਾਮ ਦੇ ਨਾਲ। ਔਖੀ ਘਾਟੀ ਵਿਖ

ਔਖੀ ਘਾਟੀ ਵਿਖੜਾ ਪੈਂਡਾ ਰਾਹ ਫਕੀਰਾਂ ਦਾ ਲੰਮਾ ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਵਿਚ ਤੁਸੀਂ ਇਹ ਸੁਫੀਆਨਾ ਕਲਾਮ ਸੁਣਿਆ ਤੇ ਹੁਣ ਸੁਣਾਂਗੇ ਜਗੀਰ ਸਿੰਘ ਦੀ ਆਵਾਜ਼ ਚ ਸ਼ਾਹ ਹੁਸੈਨ ਦਾ ਕਲਾਮ ਸੱਜਣ ਦੇ ਹੱਥ ਬਾਂ ਅਸਾਡੀ ਕੀਕਣ ਆਖਾਂ ਛੱਡ ਵਿਆੜਿਆ

ਤੁਸੀਂ ਜਸਬੀਰ ਜੱਸੀ ਦਾ ਗਾਇਆ ਸੁਲਤਾਨ ਬਾਹੂ ਸੁਣਿਆ। ਇਸ ਪ੍ਰੋਗਰਾਮ ਚ ਆਹੁਣ ਸੁਣਦੇ ਆ ਬੀ ਐਸ ਨਾਰੰਗ ਦੀ ਗਾਈ ਇਹ ਸੂਫੀ ਰਚਨਾ ਤੱਤੀ ਰੋ ਰੋ ਵਾਟ ਨਿਹਾਰਾਂ ਸਾਵਲ ਮੋੜ ਮੁਹਾਰਾਂ।

0: तत्ती रोरो वाट निहारा सावल मोड़ मुहारा बीएस नारंग दे गाए गुलाम फरीद दे इस कलाम दे नाली नेबरहुड सर्विस दी पंजाबी सेवा दी पे
1: ਹੁਣੇ ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ ਇਸ ਦੇ ਨਾਲ ਹੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪੰਨੀ ਸਭਾ ਹੁਣ ਸਮਾਪਤ ਹੁੰਦੀ ਹੈ ਸਾਡਾ ਅਗਲਾ ਪ੍ਰਸਾਰਣ ਪ੍ਰਾਇਮਰੀ ਚੈਨਲ ਤੋਂ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਮਾਫ਼ ਕਰਨਾ ਸਾਡਾ ਅਗਲਾ ਪ੍ਰਸਾਰਣ FM ਚੈਨਲ ਤੋਂ ਕੁਝ ਪਲਾਂ ਦਾ ਇੰਤਜ਼ਾਰ

0: ਪੀਸੀ ਐਨ ਪੀ ਐਸ ਵਿਚ ਸ਼ਾਮਲ ਹੋਣ ਵਾਲੇ ਕੁੱਲ ਉਪਭੋਗਤਾਵਾਂ ਦੀ ਗਿਣਤੀ 2,17,00,000 ਤੱਕ ਪਹੁੰਚ ਗਈ ਹੈ। ਇਹ ਪੈਨਸ਼ਨ ਬੁਢਾਪੇ ਦੌਰਾਨ ਲੋਕਾਂ ਨੂੰ ਨਿਰਵਿਘਨ ਮਾਸਿਕ ਆਮਦਨ ਪ੍ਰਦਾਨ ਕਰਦੀ ਹੈ। ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਵੱਲੋਂ ਨੇਮਬੱਧ ਇਹ ਯੋਜਨਾ ਸੇਵਾ ਮੁਕਤੀ ਤੋਂ ਬਾਅਦ ਨਾਗਰਿਕਾਂ ਨੂੰ ਲੰਮੇ ਸਮੇਂ ਦੀ ਵਿੱਤੀ ਸੁਰੱਖਿਆ ਪ੍ਰਦਾਨ ਕਰਦੀ ਹੈ। ਐਨ ਪੀ ਐਸ ਅਧੀਨ ਪ੍ਰਬੰਧਨ ਅਧੀਨ ਸੰਪਤੀਆਂ ਲਗਭਗ 16,00,000 ਕਰੋੜ ਰੁਪਏ ਤੱਕ ਪਹੁੰਚ ਗਈਆਂ ਨੇ। ਇਸ ਦੌਰਾਨ ਅਟਲ ਪੈਨਸ਼ਨ ਯੋਜਨਾ ਏ ਪੀ ਵਾਈ ਵਿਚ ਸ਼ਾਮਲ ਲੋਕਾਂ ਦੀ ਗਿਣਤੀ ਵੀ 8,96,00,000 ਤੋਂ ਵੱਧ ਹੋ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਵਿਸ਼ਵ ਆਰਥਿਕ ਸਥਿਰਤਾ ਦੇ ਥੰਮ ਵਜੋਂ ਭਾਰਤ ਦੀ ਵੱਧ ਰਹੀ ਭੂਮਿਕਾ ਅਤੇ ਅੰਤਰਰਾਸ਼ਟਰੀ ਖੁਸ਼ਹਾਲੀ ਵਿਚ ਦੇਸ਼ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕੀਤੈ। ਉਨਾਂ ਇਹ ਗੱਲ ਸੁਰੀਨਾਮ ਵਿਚ ਸੁਰੀਨਾਮੀ ਸਮਾਜ ਦੇ ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਹੀ। ਹਾਲੀਆ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨਾਂ ਕਿਹਾ ਕਿ ਇਸ ਸਾਲ ਵਿਸ਼ਵ ਵਿਕਾਸ ਲਈ ਅੰਤਰਰਾਸ਼ਟਰੀ ਮੁਦਰਾ ਫੰਡ IMF ਦੇ ਅਨੁਮਾਨ ਦਰਸਾਉਂਦੇ ਨੇ ਕਿ ਭਾਰਤ ਕੁੱਲ ਵਿਸ਼ਵ ਵਿਕਾਸ ਵਿਚ 17% ਯੋਗਦਾਨ ਪਾਉਂਦਾ ਹੈ। ਇਹ ਦਰਸਾਉਂਦਾ ਹੈ ਕਿ ਭਾਰਤ ਨੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਅਰਥ ਵਿਵਸਥਾ ਵਜੋਂ ਆਪਣੀ ਸਥਿਤੀ ਨੂੰ ਕਾਇਮ ਰਖਿਆ ਹੈ। ਸ੍ਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਅੰਤਰਰਾਸ਼ਟਰੀ ਅਰਥ ਵਿਵਸਥਾ ਵਿਚ ਜੋਖਮਾਂ ਨੂੰ ਘਟਾਉਣ ਵਿਚ ਮਦਦ ਕਰ ਰਿਹਾ ਅਤੇ ਆਪਣੇ ਵਿਸ਼ਵ ਭਾਈਵਾਲਾਂ ਲਈ ਵਧੇਰੇ ਵਿਕਲਪ ਪੈਦਾ ਕਰ ਰਿਹਾ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਆਬੂਧਾਬੀ ਵਿਚ ਸੰਯੁਕਤ ਅਰਬ ਅਮੀਰਾਤ UAE ਦੇ ਅੰਤਰਰਾਸ਼ਟਰੀ ਸਹਿਯੋਗ ਰਾਜ ਮੰਤਰੀ ਅਤੇ ਭਾਰਤ ਲਈ ਵਿਸ਼ੇਸ਼ ਦੂਤ ਰੀਮ ਅਲ ਹਾਸ਼ਮੀ ਨਾਲ ਮੁਲਾਕਾਤ ਕੀਤੀ ਹੈ। ਦੋਹਾਂ ਆਗੂਆਂ ਨੇ ਭਾਰਤ UAE ਵਿਆਪਕ ਰਣਨੀਤਿਕ ਭਾਈਵਾਲੀ ਅਤੇ ਆਪਸੀ ਹਿੱਤ ਦੇ ਅੰਤਰਰਾਸ਼ਟਰੀ ਮੁੱਦਿਆਂ ਦੀ ਸਮੀਖਿਆ ਕੀਤੀ। ਵਿਦੇਸ਼ ਮੰਤਰਾਲੇ ਅਨੁਸਾਰ ਦੋਵਾਂ ਧਿਰਾਂ ਨੇ ਵਪਾਰ, ਨਿਵੇਸ਼, ਊਰਜਾ, ਰੱਖਿਆ, ਵਿੱਤ, ਤਕਨਾਲੋਜੀ, ਸਿਹਤ, ਸਿੱਖਿਆ, ਸਭਿਆਚਾਰ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਸਬੰਧੀ ਪ੍ਰਗਤੀ ਦੀ ਚਰਚਾ ਕੀਤੀ। ਇਸ ਸਾਲ ਜਨਵਰੀ ਵਿਚ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਅਤੇ ਫਰਵਰੀ ਵਿਚ ਆਬੂਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਦੇ ਭਾਰਤ ਦੌਰੇ ਦੌਰਾਨ ਲਏ ਗਏ ਫੈਸਲਿਆਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ। ਆਕਾਸ਼ਵਾਣੀ ਨੇ ਆਪਣੀ ਸਥਾਪਨਾ ਦੀ 90ਵੀਂ ਵਰ੍ਹੇਗੰਢ ਮਨਾਉਣ ਲਈ ਅੱਜ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਕ ਮੈਰਾਥਨ ਦਾ ਆਯੋਜਨ ਕੀਤਾ। ਲਗਭਗ 3.5 ਕਿਲੋਮੀਟਰ ਦੀ ਦੌੜ ਆਕਾਸ਼ਵਾਣੀ ਭਵਨ ਤੋਂ ਸ਼ੁਰੂ ਹੋਈ ਅਤੇ ਕ੍ਰਿਸ਼ੀ ਭਵਨ, ਰੇਲ ਭਵਨ ਅਤੇ ਰਿਜ਼ਰਵ ਬੈਂਕ ਭਵਨ ਰਾਹੀਂ ਲੰਘਦੀ ਹੋਈ ਆਕਾਸ਼ਵਾਣੀ ਭਵਨ ਚ ਖਤਮ ਹੋਈ। ਆਕਾਸ਼ਵਾਣੀ ਅਤੇ ਦੂਰਦਰਸ਼ਨ ਸਮੇਤ ਪ੍ਰਸਾਰ ਭਾਰਤੀ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮੈਰਾਥਨ ਵਿਚ ਹਿੱਸਾ ਲਿਆ। ਪ੍ਰਸਾਰ ਭਾਰਤੀ ਦੇ CEO ਗੌਰਵ ਦਵੇਦੀ ਅਤੇ ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਜੈਨ ਨੇ ਮੈਰਾਥਨ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਤੇ ਪ੍ਰਸਾਰ ਭਾਰਤੀ ਦੇ CEO ਗੌਰਵ ਦਵੇਦੀ ਨੇ ਕਿਹਾ ਕਿ ਮੈਰਾਥਨ ਲੋਕਾਂ ਤੱਕ ਤੰਦਰੁਸਤੀ ਲਹਿਰ ਦਾ ਸੁਨੇਹਾ ਲੈ ਕੇ ਜਾਏਗੀ।
1: ਇਸ ਸਾਲ 90 ਵਰਸ਼ ਪੂਰੇ ਕਰਨੇ ਕੇ ਉਪਲਕਸ਼ ਮੇਂ ਵਿਭਿੰਨ ਕਾਰਜਕ੍ਰਮ ਆਕਾਸ਼ਵਾਣੀ ਮੇਂ ਆਯੋਜਿਤ ਕੀਏ ਜਾ ਰਹੇ ਹੈ। ਹਮਾਰੇ ਪੂਰੇ ਦੇਸ਼ ਮੇਂ ਜਿਤਨੇ ਵੀ ਸਟੇਸ਼ਨਸ ਹੈ, ਜੋ ਦੇਸ਼ ਮੇਂ ਫਿਟਨੈਸ ਕੀ ਏਕ ਮੂਵਮੈਂਟ ਮਾਨਯ ਪ੍ਰਧਾਨ ਮੰਤਰੀ ਜੀ ਕੇ ਆਹਵਾਨ ਪਰ ਆਰੰਭ ਹੋਈ, ਉਸਕਾ ਸੰਦੇਸ਼ ਵੀ ਲੋਕੋ ਤੱਕ ਲੈ ਜਾਣੇ ਕੇ ਲਿਏ ਯੇ ਉਸ ਕੜੀ ਮੇਂ ਏਕ ਕਦਮ ਥਾ ਕਿ ਆਕਾਸ਼ਵਾਣੀ ਸੇ ਜੈਸੇ ਆਪਕਾ ਲਗਾਵ ਪਿਛਲੇ 9 ਦਸ਼ਕੋਂ ਸੇ ਬਨਾ ਹੁਆ ਹੈ, ਆਨੇ ਵਾਲੇ ਸਮੇਂ ਮੇਂ ਵੀ ਵੈਸੇ ਹੀ ਬਨਾ ਰਹੇਗਾ।
0: ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਜੈਨ ਨੇ ਕਿਹਾ ਕਿ ਇਸ ਮਹੀਨੇ ਦੇਸ਼ ਭਰ ਦੇ 232 ਆਕਾਸ਼ਵਾਣੀ ਕੇਂਦਰਾਂ ਤੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉਨਾਂ ਕਿਹਾ ਕਿ ਜਸ਼ਨ ਦੇਸ਼ ਦੀ ਸੇਵਾ ਵਿਚ ਆਕਾਸ਼ਵਾਣੀ ਦੇ ਜਨਤਕ ਪ੍ਰਸਾਰਕ ਵਜੋਂ ਯੋਗਦਾਨ ਨੂੰ ਦਰਸਾਉਂਦੇ ਨੇ। ਇਸ ਪ੍ਰੋਗਰਾਮ ਦਾ ਉਦੇਸ਼ ਤੰਦਰੁਸਤੀ, ਜਨਤਕ ਭਾਗੀਦਾਰੀ ਅਤੇ ਰਾਸ਼ਟਰੀ ਏਕਤਾ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨਾ ਹੈ।
2: ਬ੍ਰੋਡਕਾਸਟਰ ਹੋਣੇ ਕੇ ਨਾਤੇ ਜੋ ਇਸ ਤਰ੍ਹਾਂ ਕਾ ਕਾਰਜਕ੍ਰਮ ਹਮ ਕਰਤੇ ਹੈ, ਇਸਕਾ ਸੰਦੇਸ਼ ਦੂਰ ਦੂਰ ਤੱਕ, ਸੁਦੂਰ ਪ੍ਰਦੇਸ਼ ਤੱਕ ਪਹੁੰਚਤਾ ਹੈ ਔਰ ਇਹ ਬਹੁਤ ਬੜਾ ਉਦਾਹਰਣ ਹੋਗਾ।
1: ਦੇਸ਼ ਭਰ ਮੇਂ ਜੋ ਹਮਾਰੇ 232 ਮੁੱਖ ਕੇਂਦਰ ਹੈ, ਉਨ ਪਰ ਇਹ ਆਯੋਜਨ ਇਸ ਮਹੀਨੇ ਆਯੋਜਿਤ ਹੋਗਾ ਔਰ ਇਹ ਉਤਸਵ ਹੈ। ਹਮ ਦੇਸ਼ ਕੀ ਸੇਵਾ ਮੇਂ ਜੋ ਆਕਾਸ਼ਵਾਣੀ ਕਾ ਯੋਗਦਾਨ ਰਹਾ ਹੈ, ਉਸ ਯੋਗਦਾਨ ਕੋ ਸੈਲੀਬ੍ਰੇਟ ਕਰ ਰਹੇ ਹੈ।
0: ਆਕਾਸ਼ਵਾਣੀ ਵੱਲੋਂ ਦੇਸ਼ ਵਿਆਪੀ ਯੋਜਨਾ ਦੇ ਹਿੱਸੇ ਵਜੋਂ ਪੰਜਾਬ ਵਿਚ ਵੀ ਆਪਣੇ ਜਲੰਧਰ ਤੇ ਪਟਿਆਲਾ ਸਟੇਸ਼ਨਾਂ ਤੇ ਭਲ ਕੇ 9 ਮਈ ਨੂੰ ਇਕ ਵਿਸ਼ੇਸ਼ ਵਕਥੋਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਗਮ ਆਕਾਸ਼ਵਾਣੀ ਵੱਲੋਂ ਪਿਛਲੇ 9 ਦਹਾਕਿਆਂ ਦੌਰਾਨ ਸਰੋਤਿਆਂ ਨੂੰ ਨਿਰੰਤਰ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਨੂੰ ਸਮਰਪਿਤ ਹੋਏਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਕਾਸ਼ਵਾਣੀ ਪੰਜਾਬ ਦੇ ਕਲਸਟਰ ਹੈੱਡ ਤੇ ਡਿਪਟੀ ਡਾਇਰੈਕਟਰ ਜਨਰਲ ਇੰਜੀਨੀਅਰਿੰਗ ਰਣਜੀਤ ਮੀਨਾ ਨੇ ਦਸਿਆ ਕਿ ਇਸ ਵਾਕਾਥੋਨ ਵਿਚ ਆਕਾਸ਼ਵਾਣੀ ਦੇ ਅਧਿਕਾਰੀ ਤੇ ਕਰਮਚਾਰੀ, ਕਲਾਕਾਰ ਤੇ ਸਰੋਤੇ ਵੀ ਆਕਾਸ਼ਵਾਣੀ ਦੇ 90 ਸਾਲਾਂ ਦੇ ਸ਼ਾਨਦਾਰ ਸਫ਼ਰ ਨੂੰ ਯਾਦਗਾਰੀ ਬਣਾਉਣ ਲਈ ਇਸ ਵਿਚ ਸ਼ਿਰਕਤ ਕਰਨਗੇ। ਆਕਾਸ਼ਵਾਣੀ ਨਾਲ ਬੀਤੇ 60 ਸਾਲਾਂ ਤੋਂ ਵੱਧ ਸਮੇਂ ਤੋਂ ਜੁੜੇ ਸਰੋਤੇ ਗੁਰਮੀਤ ਸਿੰਘ ਖਾਨਪੁਰ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਦਸਿਆ।
3: ਮੈਂ ਹਾਂ ਤੁਹਾਡਾ ਗੁਰਮੀਤ ਖਾਨਪੁਰੀ, ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖਾਨਪੁਰ ਵਿਚ ਰਹਿੰਦਾ ਹੈ ਤੇ ਰੇਡੀਓ ਦਾ ਦੀਵਾਨਾ ਹੈ। ਮੈਂ ਆਕਾਸ਼ਵਾਣੀ ਦੇ 90 ਸਾਲ ਦੇ ਸਫ਼ਰ ਦੀ ਬਹੁਤ

ਆਲ ਇੰਡੀਆ ਰੇਡੀਓ ਦੀ ਵਿਦੇਸ਼ ਪ੍ਰਸਾਰਣ ਸੇਵਾ ਦਾ ਸਿਰਾਇਕੀ ਪ੍ਰੋਗਰਾਮ ਹੈ। ਮੈਂ ਰੇਨੂ ਪਾਹੂਜਾ ਆਪ ਸਭ ਕੁ ਸਲਾਮ ਨਮਸਤੇ ਕਰੇਂਦੀ ਹਾਂ। ਅੱਜ ਮੈਂ ਆਪ ਸਭ ਦੇ ਸਾਹਮਣੇ ਹਾਜ਼ਰ ਹਾਂ ਇਕ ਵਾਰਤਾ ਦੇ ਨਾਲ, ਭਾਰਤੀ ਨਵ ਜਾਗਰਣ ਦੇ ਅਗਰਦੂਤ ਭਾਰਤੇਂਦੂ ਹਰੀਸ਼ ਚੰਦਰ। ਭਾਰਤੇਂਦੂ ਹਰੀਸ਼ ਚੰਦਰ ਆਧੁਨਿਕ ਹਿੰਦੀ ਭਾਸ਼ਾ ਦੇ ਪਿਤਾਮਾ, ਜਿਨ੍ਹਾਂ ਦੀ ਜ਼ਿੰਦਗੀ ਉਮਰ ਦੇ ਪੈਮਾਨੇ ਤੇ ਲੰਬੀ ਕਈ ਨਾ ਹੈ ਪਰ ਬਹੁ ਵੱਡੀ ਹੈ। ਉਨ੍ਹਾਂ ਕੋ ਭਾਰਤੀ ਨਵ ਜਾਗਰਣ ਦਾ ਅਗਰਦੂਤ ਵੀ ਆਖਿਆ ਵੇਂਦੇ। ਭਾਰਤੇਂਦੂ ਜੀ ਦੀ ਉਮਰ ਸਿਰਫ 34 ਸਾਲ

ਵਿੱਚ ਵਸਦਾ ਲਾਲ ਸਖੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਬਣ ਜੋਗਣ ਲਾਲ ਕਲੰਦਰ ਦੀ ਬਣ ਜੋਗਣ ਲਾਲ ਕਲੰਦਰ ਦੀ ਇਹ ਕਹਿੰਦੀ ਫਿਰਾ ਮੈਂ ਗਲੀ ਗਲੀ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ ਮੇਰੀ ਰੂਹ ਵਿੱਚ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਬਣ ਜੋ ਗਣ ਲਾਲ ਕਲੰਦਰ ਦੀ ਬਣ ਜੋ ਗਣ

0: ਹੁਣੇ ਤੁਸੀਂ ਸੁਣਦੇ ਪਏ ਹਾਵੇ ਸੂਫੀ ਸੰਗੀਤ ਰੀਨਾ ਕੌਲ ਜੀ ਵੱਲੋਂ ਵੱਲ ਦੁਬਾਰਾ ਹਾਜ਼ਰ ਥੀਸੂ ਤਬ ਤੱਕ ਕੇ ਲਈ ਰਾਮ ਰਾਮ ਜੀ।
1: ਐਫਐਮ ਬੈਂਡ 103.6 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ। ਪੇਸ਼ ਹੈ ਪ੍ਰੋਗਰਾਮ ਦੇਸ਼ ਪੰਜਾਬ।

ਸਾਮੇਨ ਦੀ ਖਿਦਮਤ ਚ ਸੰਦੀਪ ਦਾ ਸਲਾਮ ਕਬੂਲ ਕਰੋ। ਜੀ ਸਾਮੇਨ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਹਮੇਸ਼ਾ ਦੀ ਤਰ੍ਹਾਂ ਤੁਸੀਂ ਜ਼ਿੰਦਗੀ ਦੀਆਂ ਖੁਸ਼ੀਆਂ ਅਤੇ ਖੇੜਿਆਂ ਨੂੰ ਭਰਪੂਰ ਰੂਪ ਦੇ ਵਿੱਚ ਮਾਣ ਰਹੇ ਹੋਵੋਗੇ ਅਤੇ ਇੱਦਾਂ ਹੀ ਮਾਣਦੇ ਰਹੋ। ਸਾਡੀ ਹਮੇਸ਼ਾ ਤੁਹਾਡੇ ਲਈ ਇਹੀ ਦੁਆ ਹੈ।

ਤੇ ਸਮਿੰਨ ਅੱਜ ਸ਼ੁੱਕਰਵਾਰ ਦਾ ਰੋਜ਼ ਹੈ ਤੇ ਸ਼ੁੱਕਰਵਾਰ ਦੀ ਇਸ ਮਹਿਫਿਲ ਦੇ ਵਿੱਚ ਤੁਹਾਡੇ ਲਈ ਬਹੁਤ ਖੂਬਸੂਰਤ ਸਿਲਸਿਲੇ ਲੈ ਕੇ ਆਉਂਦੇ ਹਾਂ। ਸਭ ਤੋਂ ਪਹਿਲਾਂ ਹੋਣੀ ਆ ਅੱਜ ਦੀ ਗੱਲ। ਅੱਜ ਦੀ ਗੱਲ ਤੋਂ ਬਾਅਦ ਇੱਕ ਝਲਕੀ ਤੁਹਾਡੀ ਨਜ਼ਰ ਕਰਾਂਗੇ ਚੌਧਰੀ ਸ਼ਾਦੀ ਲਾਲ। ਸਾਵਿਨ ਸੂਫੀ ਰੰਗ ਸਿਲਸਿਲੇ ਦੇ ਤਹਿਤ ਸਾਈਂ ਬੋਲੇ ਸ਼ਾਹ ਦਾ ਕਲਾਮ ਵੱਖ ਵੱਖ ਗੁਰੂਕਾਰਾਂ ਦੀ ਆਵਾਜ਼ ਤੁਹਾਡੀ ਨਜ਼ਰ ਕਰਾਂਗੇ। ਇਸ ਤੋਂ ਇਲਾਵਾ ਸਿਲਸਿਲਾ ਹੋਏਗਾ ਜੀ ਤੁਹਾਡੀ ਸਾਰਿਆਂ ਦੀ ਤਮੰਨਾ ਆਪਣੇ ਵੇਲੇ ਮੁਤਾਬਕ।

ਸਮੇਂ ਦੁਨੀਆ ਦੇ ਵਿੱਚ ਕਿਸੇ ਵੀ ਮਜ਼ਹਬ ਦੀ ਗੱਲ ਕਰ ਲਈਏ, ਕਿਸੇ ਵੀ ਕੌਮ ਦੀ ਗੱਲ ਕਰ ਲਈਏ, ਕਿਸੇ ਵੀ ਮੁਲਕ ਦੀ ਗੱਲ ਕਰ ਲਈਏ, ਤਾਂ ਹਰ ਥਾਂ ਤੇ ਹਰ ਗੱਲ ਦੇ ਵਿੱਚ ਇਸ ਗੱਲ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਧਰਮ ਤੋਂ ਵੀ ਵੱਧ ਕੇ ਹਰੇਕ ਮਨੁੱਖ ਦਾ ਦੂਜੇ ਮਨੁੱਖ ਦੀ ਸੇਵਾ ਕਰਨਾ ਇਖਲਾਕੀ ਫਰਜ਼ ਹੈ। ਮਨੁੱਖਤਾ ਦੀ ਜਾਂ ਇਨਸਾਨੀਅਤ ਦੀ ਸੇਵਾ ਸਭ ਤੋਂ ਵੱਡੀ ਸੇਵਾ ਮੰਨੀ ਜਾਂਦੀ ਹੈ। ਜਦੋਂ ਵੀ ਦੁਨੀਆ 'ਚ ਕੋਈ ਕੁਦਰਤੀ ਆਫਤ, ਜੰਗ, ਮਹਾਂਮਾਰੀ ਜਾਂ ਹੋਰ ਕਿਸੇ ਕਿਸਮ ਦੀਆਂ ਮੁਸ਼ਕਿਲਾਂ ਆਉਂਦੀਆਂ ਨੇ ਤਾਂ ਮਨੁੱਖ ਨੂੰ, ਮਨੁੱਖੀ ਜੀਵਨ ਨੂੰ ਬਚਾਉਣ ਦੇ ਵਾਸਤੇ ਕਈ ਅਦਾਰੇ, ਕਈ ਸੰਸਥਾਵਾਂ ਜਿਹੜੀਆਂ ਨੇ ਅੱਗੇ ਆਉਂਦੀਆਂ ਨੇ। ਇਹਨਾਂ ਦੇ ਵਿੱਚੋਂ ਹੀ ਇੱਕ ਸੰਸਥਾ ਹੈ, ਇੰਟਰਨੈਸ਼ਨਲ ਰੈੱਡ ਕ੍ਰੋਸ ਐਂਡ ਰੈੱਡ ਕ੍ਰੈਸੈਂਟ ਮੂਵਮੈਂਟ, ਜੋ ਸੰਸਾਰ ਦੀ ਸਭ ਤੋਂ ਪ੍ਰਸਿੱਧ ਅਤੇ ਭਰੋਸੇਯੋਗ ਸੰਸਥਾ ਕਹੀ ਜਾਂਦੀ ਹੈ। ਇਹ ਸੰਸਥਾ ਜਾਤ, ਧਰਮ, ਭਾਸ਼ਾ ਜਾਂ ਮੁਲਕ ਦੇ ਭੇਦ ਤੋਂ ਉੱਪਰ ਜਾ ਕੇ ਮਨੁੱਖਤਾ ਦੀ ਭਲਾਈ ਲਈ ਕੰਮ ਕਰ

ਸਮੇਂ ਰੈੱਡ ਕਰਾਸ ਦੀ ਜਿਹੜੀ ਸ਼ੁਰੂਆਤ ਦੀ ਗੱਲ ਕਰੀਏ ਜਾਂ ਇਸ ਦੀ ਜਿਹੜੀ ਸਥਾਪਨਾ ਦੀ ਗੱਲ ਕਰੀਏ ਤਾਂ ਰੈੱਡ ਕਰਾਸ ਦੀ ਸਥਾਪਨਾ ਹੈਨਰੀ ਡੋਨੈਂਟ ਨੇ ਕੀਤੀ ਸੀ। 1859 ਵਿੱਚ ਇਟਲੀ ਦੇ ਸੋਲ ਫੈਰੀਨੋ ਦੇ ਯੁੱਧ ਦੇ ਵਿੱਚ ਹਜ਼ਾਰਾਂ ਜ਼ਖਮੀ ਫੌਜੀਆਂ ਨੂੰ ਤੜਫਦਿਆਂ ਵੇਖ ਕੇ ਉਹ ਬੜਾ ਮੁਤਾਸਰ ਜਾਂ ਕਹਿ ਲਓ ਉਹਦੇ ਦਿਲ ਨੂੰ ਦਰਦ ਹੋਇਆ ਸੀ। ਉਸਨੇ ਸੋਚਿਆ ਕਿ ਜੰਗ ਦੇ ਸਮੇਂ ਜ਼ਖਮੀਆਂ ਦੀ ਮਦਦ ਲਈ ਇੱਕ ਇੱਦਾਂ ਦੀ ਸੰਸਥਾ ਹੋਣੀ ਚਾਹੀਦੀ ਹੈ ਜੋ ਬਿਲਕੁਲ ਨਿਰਪੱਖ ਹੋ ਕੇ ਮਨੁੱਖਤਾ ਦੀ ਸੇਵਾ ਕਰੇ। ਇਸੇ ਵਿਚਾਰ ਨੂੰ ਲੈ ਕੇ, ਇਸੇ ਖਿਆਲ ਨੂੰ ਲੈ ਕੇ, ਇਸੇ ਮਕਸਦ ਨੂੰ ਲੈ ਕੇ 1863 ਵਿੱਚ ਰੈੱਡ ਕਰਾਸ ਦੀ ਸਥਾਪਨਾ ਹੋਈ। ਰੈੱਡ ਕਰਾਸ ਦਾ ਜਿਹੜਾ ਚਿੰਨ੍ਹ ਆ ਉਹ ਚਿੱਟੇ ਪਿਛੋਕੜ ਤੇ ਲਾਲ ਰੰਗ ਦਾ ਇੱਕ ਕਰਾਸ ਬਣਿਆ ਹੋਇਆ ਹੈ। ਸਮੇਂ ਨੇ ਜਿਹੜਾ ਚਿੰਨ੍ਹ ਜਾਂ ਇਹ ਜਿਹੜਾ ਨਿਸ਼ਾਨ ਹੈ ਇਹ ਸ਼ਾਂਤੀ, ਅਮਨ, ਮਦਦ ਤੇ ਮਨੁੱਖਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਇਸ ਪ੍ਰਤੀਕ ਜਾਂ ਨਿਸ਼ਾਨ ਦੀ ਗੱਲ ਕਰੀਏ ਤਾਂ ਇਹ ਕੁਝ ਮੁਲਕਾਂ ਦੇ ਵਿੱਚ ਲਾਲ ਚੰਦ ਜਾਂ ਰੈੱਡ ਕ੍ਰੈਸੈਂਟ ਦਾ ਚਿੰਨ੍ਹ ਵੀ ਵਰਤਿਆ ਜਾਂਦਾ ਹੈ। ਹੁਣ ਰੈੱਡ ਕ੍ਰੋਸ ਦਾ ਜਿਹੜਾ ਮੁੱਖ ਮਕਸਦ ਆ ਉਹਦੇ ਵਿੱਚ ਸ਼ਾਮਿਲ ਹੈ ਕਿ ਕਿਸੇ ਵੀ ਜੰਗ ਜਾਂ ਆਫਤ ਦੇ ਸਮੇਂ ਜ਼ਖਮੀਆਂ ਦੀ ਸਹਾਇਤਾ ਕਰਨੀ, ਕੁਦਰਤੀ ਆਫਾਤ ਜਿਵੇਂ ਭੁਚਾਲ, ਤੂਫਾਨ ਜਾਂ ਇੱਦਾਂ ਦੀ ਹੀ ਕਿਸੇ ਹੜ੍ਹ ਦੇ ਵਿੱਚ ਲੋਕਾਂ ਦੀ ਸਹਾਇਤਾ ਕਰਨੀ। ਜਿਨ੍ਹਾਂ ਲੋਕਾਂ ਨੂੰ, ਜਿਨ੍ਹਾਂ ਮਰੀਜ਼ਾਂ ਨੂੰ ਖੂਨ ਚੜਾਉਣ ਦੀ ਲੋੜ ਆ ਉਹਨਾਂ ਦੀ ਮਦਦ ਦੇ ਵਾਸਤੇ ਖੂਨਦਾਨ ਕੈਂਪ ਲਾਉਣਾ ਅਤੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਨਾ ਦੇਣੀ। ਇਸ ਤੋਂ ਇਲਾਵਾ ਗਰੀਬ ਅਤੇ ਬਿਮਾਰ ਲੋਕਾਂ ਨੂੰ ਦਵਾਈਆਂ ਅਤੇ ਇਲਾਜ ਦੀਆਂ ਸਹੂਲਤਾਂ ਜਿੱਥੋਂ ਤੱਕ ਸੰਭਵ ਹੋ ਸਕੇ ਮੁਹੱਈਆ।

ਇਸ ਤੋਂ ਇਲਾਵਾ ਰੈੱਡ ਕਰਾਸ ਦਾ ਜਿਹੜਾ ਮਕਸਦ ਹੈ ਉਹ ਲੋਕਾਂ ਦੇ ਵਿੱਚ ਸਿਹਤ ਅਤੇ ਸਫਾਈ ਦੇ ਬਾਰੇ ਜਾਗਰੂਕਤਾ ਪੈਦਾ ਕਰਨੀ, ਮਨੁੱਖਤਾ ਦੀ ਸੇਵਾ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਦੇਣਾ। ਸਮਨ ਰੈੱਡ ਕਰਾਸ ਨੇ ਦੁਨੀਆ ਭਰ ਵਿੱਚ ਅਨੇਕਾਂ ਆਫਤਾਂ ਦੌਰਾਨ ਬੜੀ ਅਹਿਮ ਭੂਮਿਕਾ ਨਿਭਾਈ ਹੈ। ਜੰਗਾਂ 'ਚ ਜ਼ਖਮੀ ਫੌਜੀਆਂ ਦੀ ਦੇਖਭਾਲ, ਉਹਨਾਂ ਦੀ ਸੇਵਾ ਕਰਨ ਤੋਂ ਇਲਾਵਾ ਇਹ ਸੰਸਥਾ ਆਮ ਲੋਕਾਂ ਨੂੰ ਭੋਜਨ, ਕੱਪੜੇ, ਦਵਾਈਆਂ ਅਤੇ ਆਸਰਾ ਵੀ ਦਿੰਦੀ ਹੈ। ਹਾਲ ਹੀ 'ਚ ਜਦੋਂ ਕੋਰੋਨਾ ਮਹਾਂਮਾਰੀ ਨੇ ਸਾਰੀ ਦੁਨੀਆ ਨੂੰ ਆਪਣੀ ਚਪੇਟ 'ਚ ਲਿਆ ਸੀ ਤਾਂ ਇਹਦੇ ਵਿੱਚ ਵੀ ਰੈੱਡ ਕਰਾਸ ਨੇ ਲੋਕਾਂ ਨੂੰ ਮਾਸਕ, ਦਵਾਈਆਂ ਅਤੇ ਜਾਗਰੂਕਤਾ ਮੁਹਿੰਮਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਕੰਪੇਨ ਚਲਾਏ। ਖੂਨਦਾਨ ਕੈਂਪਾਂ ਰਾਹੀਂ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਵੀ ਬਚਾਈਆਂ ਗਈਆਂ। ਜੇਕਰ ਅਸੀਂ ਆਪਣੇ ਮੁਲਕ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਇੰਡੀਅਨ ਰੈੱਡ ਕਰਾਸ ਸੁਸਾਇਟੀ ਸਾਲ 1920 ਦੇ ਵਿੱਚ ਸਥਾਪਿਤ ਹੋਈ। ਇਸ ਦੀਆਂ ਸ਼ਾਖਾਵਾਂ ਦੇਸ਼ ਦੇ ਲਗਭਗ ਹਰ ਰਾਜ ਅਤੇ ਹਰ ਜ਼ਿਲ੍ਹੇ 'ਚ ਕੰਮ ਕਰਦੀਆਂ ਨੇ। ਇਹ ਸੰਸਥਾ ਸਿਹਤ ਸੇਵਾਵਾਂ, ਖੂਨਦਾਨ, ਐਂਬੂਲੈਂਸ ਸੇਵਾ ਅਤੇ ਆਫਤ ਦੌਰਾਨ ਰਾਹਤ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਹਦੇ ਵਿੱਚ ਵਿਦਿਆਰਥੀਆਂ ਦੀ ਭੂਮਿਕਾ ਨੂੰ ਵੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਸਾਡੇ ਵਿਦਿਆਰਥੀ ਵੀ ਰੈੱਡ ਕਰਾਸ ਨਾਲ ਜੁੜ ਕੇ ਸਮਾਜ ਦੀ ਸੇਵਾ 'ਚ ਯੋਗਦਾਨ ਪਾ ਸਕਦੇ ਨੇ। ਸਕੂਲਾਂ ਅਤੇ ਕਾਲਜਾਂ ਵਿੱਚ ਰੈੱਡ ਕਰਾਸ ਯੂਨਿਟ ਬਣਾਏ ਜਾਂਦੇ ਨੇ ਜਿੱਥੇ ਵਿਦਿਆਰਥੀਆਂ ਨੂੰ ਫਸਟ ਏਡ ਯਾਨੀ ਪ੍ਰਥਮ ਸਹਾਇਤਾ, ਸਫਾਈ ਅਤੇ ਸੇਵਾ ਭਾਵਨਾ ਦੀ ਸਿੱਖਿਆ ਦਿੱਤੀ ਜਾਂਦੀ ਹੈ। ਕੁੱਲ ਮਿਲਾ ਕੇ ਸਮੇਂ ਨੇ ਕਹਿ ਸਕਦੇ ਹਾਂ ਕਿ ਰੈੱਡ ਕਰਾਸ ਸੱਚਮੁੱਚ ਹੀ ਸਹੀ ਮਾਇਨਿਆਂ ਦੇ ਵਿੱਚ ਮਨੁੱਖਤਾ ਦੀ ਸੇਵਾ ਦਾ ਮਹਾਨ ਪ੍ਰਤੀਕ ਹੈ। ਇਹ ਸੰਸਥਾ ਦੁਖੀ ਅਤੇ ਲੋੜਵੰਦ ਲੋਕਾਂ ਲਈ ਉਮੀਦ ਦੀ ਇੱਕ ਕਿਰਨ ਹੈ। ਸਾਨੂੰ ਵੀ ਇਸ ਤੋਂ ਪ੍ਰੇਰਣਾ ਲੈ ਕੇ ਮਨੁੱਖਤਾ ਦੀ ਭਲਾਈ ਦੇ ਲਈ ਜੁੱਟ ਜਾਣਾ ਚਾਹੀਦਾ ਹੈ, ਕਿਉਂਕਿ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ।

ਜੀ ਸਾਮੀਨ, ਇਸੀ ਅੱਜ ਦੀ ਗੱਲ ਤੇ ਅੱਜ ਦੀ ਗੱਲ ਤੋਂ ਬਾਅਦ ਅਗਲੀ ਗੱਲ ਹੈ ਜੀ, ਇੱਕ ਬੜੀ ਹੀ ਪਿਆਰੀ ਜਿਹੀ ਝਲਕੀ ਤੁਹਾਡੀ ਨਜ਼ਰ ਕਰ ਰਹੇ ਹਾਂ, ਜਿਸ ਦਾ ਉਨਵਾਨ ਹੈ ਚੌਧਰੀ ਸ਼ਾਦੀ ਲਾਲ। ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ।

0: ਹੁਕਮ ਮਾਲਕੋ ਓਹੋ ਮਰੋ ਵੀ ਹੁਣ ਕਹਿਣਾ ਵੀ ਛੱਡੋ ਮੈਨੂੰ ਹੀ ਚਿੰਬੜੀ ਜਾਂਦੀਆਂ
1: ਕਿੱਥੇ ਸੀ ਕੋਲ ਡੋਡਿਆ ਬਾਜਾ ਮਾਰ ਮਾਰ ਕੇ ਮੇਰਾ
0: ਮਾਲਕੋ ਮੈਂ ਤੁਹਾਨੂੰ ਅੱਗੇ ਵੀ ਅਰਜ਼ ਕੀਤੀ ਹੈ ਮੈਨੂੰ ਕੋਲ ਡੋਡਾ ਨਾ ਕਿਆ ਕਰੋ
1: ਤੇ ਹੋ ਤੈਨੂੰ ਬੀਸੀ ਕਿਆ ਕਰਾਂ ਕੋਲ ਡੋਡੇ ਨੂੰ ਕੋਲ ਡੋਡਾ ਕਹਿਣਾ
0: ਪਰ ਮੇਰਾ ਨਾਂ ਤਾਂ ਸਿੱਧਾ ਕਾਲੀ ਚਰਨ ਹੈ ਜੀ
1: ਕਾਲੀ ਚਰਨ ਹੈ ਪਤਾ ਮੈਨੂੰ ਵੇਖਾ ਤੇਰਾ ਤਾਂ ਹੋ ਜਾਈ ਇਸ ਤਰ੍ਹਾਂ ਦਾ ਤਾਹੀ ਤਾਂ ਤੈਨੂੰ ਕੋਲ ਡੋਡਾ ਕਹਿਣਾ ਦੱਸ ਕਿੱਥੇ ਸੀ ਹੁਣ ਤੱਕ
0: ਤੁਸੀਂ ਨਾ ਭੇਜਿਆ ਸੀ ਮੁਲਕੇ ਤਮਾਕੂ ਵਾਲੇ ਦੇ ਤਮਾਕੂ ਲਿਆਉਣ ਲਈ
1: ਉਹ ਤੇ ਲੈ ਤਮਾਕੂ
0: ਲਿਆਂਦਾ ਕਿੱਥੋਂ ਅਜੇ ਬੂਹਾ ਹੀ ਟੱਪਿਆ ਸੀ ਤਾਂ ਬੀਬੀ ਜੀ ਨੇ ਬਾਜ ਮਾਰ ਲਈ ਕਹਿੰਦੇ ਆ ਫਲ ਬਾਬਾ ਤੇ ਕੀੜੀਆਂ ਵਿੱਚੋਂ ਖੰਡ ਕੱਢ ਦੇ ਪਹਿਲਾਂ ਮੈਂ ਦੱਸੋ ਕੀ ਕਰਦਾ
1: ਉਹ ਕੀੜੀਆਂ ਚੋਂ ਖੰਡ ਓਏ ਖੰਡ ਚੋਂ ਕੀੜੀਆਂ ਕੱਢ ਦੇ ਤਾਂ ਸੁਣਿਆ ਸੀ ਪਰ ਹਾਂ ਕੀੜੀਆਂ ਚੋਂ ਖੰਡ ਕੱਢਣ ਵਾਲੀ ਗੱਲ ਤਾਂ ਸਮਝ ਨਹੀਂ ਆਈ
0: ਸਮਝਾ ਦਿੰਦਾ ਜੀ ਕੱਲ ਬੀਬੀ ਜੀ ਆਪਣੇ ਰਾਸ਼ਨ ਦੀ ਖੰਡ ਲਿਆਏ ਸੀ 600 ਗ੍ਰਾਮ
1: ਅੱਛਾ ਫੇਰ
0: ਅਜੇ ਘਰ ਹੀ ਬੜੇ ਸੀ ਕਿ ਗੁਆਂਢ ਨੇ ਬਾਜ ਮਾਰ ਲਈ
1: ਕਿਹੜੀ ਗੁਆਂਢਣ
0: ਕਿਹੜੀ ਗੁਆਂਢਣ ਚੌਧਰੀ ਜੀ ਸੁੱਖਾ ਨਾਲ ਇੱਕੋ ਹੀ ਤਾਂ ਗੁਆਂਢਣ ਬਚੀਏ ਜਿਹਦੇ ਨਾਲ ਆਪਣੇ ਬੀਬੀ ਜੀ ਦੀ ਰਾਸ਼ੀ ਮਿਲੀ ਹੈ ਤੇ ਦੂਜੀ ਉਹ ਬਲੈਤੀ ਬਸੰਤੀ
1: ਇਸਰੀ
0: ਹਾਂਜੀ
1: ਉਹ ਬਸ ਬਸ ਸਮਝੀਏ ਅੱਗੇ ਸਾਰੀ ਗੱਲ ਅੱਛਾ ਲਿਫਾਫਾ ਰੱਖ ਕੇ ਰਸੋਈ ਚ ਤੇ ਤੁਰ ਗਈ ਈਸਰੀ ਦੇ ਕੋਲ
0: ਤੁਸੀਂ ਤਾਂ ਖੁਦ ਜਾਨੀ ਜਾਣ ਮਾਲਕੋ ਆ ਹੁਣ ਚੱਕਿਆ ਲਿਫਾਫਾ ਤਾਂ ਮੈਨੂੰ ਫੜਾਤਾ ਆ ਵੇਖੋ ਜ਼ੁਲਮ ਸਾਈ ਦਾ ਖੰਡ ਨੂੰ ਛੱਡ ਕੇ ਮੈਨੂੰ ਚਿੰਬੜ ਗਈਆਂ
1: ਅੱਛਾ ਅੱਛਾ ਜਾ ਦਫਾ ਹੋ ਗੱਲ ਸੁਣ ਵਿਹਲਾ ਹੋ ਕੇ ਤਮਾਕੂ ਲੈ ਆਈ ਕਿਤੇ ਸੌਣਾ ਜਾਵੀ ਉਹ ਤੇ ਨਾਲੇ ਸੁਣ
0: ਦੱਸੋ
1: ਓਏ ਜਾਂਦੇ ਜਾਂਦੇ ਉਸ ਮਜਨੂੰ ਡਾਕਟਰ ਨੂੰ ਫੇਰ ਇੱਕ ਵਾਰੀ ਚੇਤਾ ਕਰਾ ਦੇਈ ਭਈ ਚੌਧਰੀ ਅਜੇ ਜਿਉਂਦਾ ਤੇਰੀ ਜਾਨ ਨੂੰ ਰੋਂਦਾ ਅੱਜ ਤਾਂ ਪਤਾ ਕਰ ਰਿਹਾ
0: ਚੰਗਾ ਮਾਲਕੋ ਮੈਂ 2 ਮਿੰਟਾਂ ਚ ਜਾਣਾ
2: ਚੌਧਰੀ ਜੀ ਮੈਂ ਕਿਆ ਘਰੇ ਹੋ
1: ਆ ਜਾ ਬਈ ਆ ਜਾ ਕਿਹੜਾ ਹੈ ਬੂਆ ਖੁੱਲਾ ਹੀ ਆ
3: ਪੈਰੀ ਪੈਨੇ ਚਾਚਾ
1: ਉਹ ਬੱਲੇ ਬੱਲੇ ਆ ਗਈ ਜੁਗਨੂੰ ਅੱਜ ਕਿੱਦਾਂ ਰਾਹ ਭੁੱਲ ਕੇ ਆ ਗਏ
3: ਰਾਹ ਭੁੱਲਿਆ ਨੀ ਚਾਚਾ ਇਹ ਕਹਿ ਕੇ ਰਾਹ ਲੱਭ ਗਿਆ
1: ਵਾਹ ਬਈ ਵਾਹ ਚੰਗਾ ਲੱਭ ਗਿਆ ਭਾਵੇਂ ਸਾਲ ਬਾਅਦ ਹੀ ਸਹੀ
3: ਚਾਚਾ ਤੂੰ ਤਾਂ ਹੁਣ ਸ਼ਰਮਿੰਦਾ ਕਰਨ ਲੱਗ ਪਿਆ
1: ਅੱਛਾ ਪਹਿਲਾਂ ਦੱਸ ਚਾਹ ਪੀਊਂਗਾ
3: ਨਹੀਂ ਚਾਚਾ ਰਹਿਣ ਦੇ ਤੇਰੇ ਦਰਸ਼ਨ ਹੋ ਗਏ ਬਸ
1: ਓਏ ਕਮਲਿਆ ਤੇਰੇ ਬਹਾਨੇ ਸਾਨੂੰ ਵੀ 2 ਘੁੱਟ ਮਿਲ ਜਾਊ
3: ਆ
1: ਮੈਂ ਕਿਹਾ ਗੁਰਜੀਏ
4: ਕੀ ਏ ਕਦੀ ਰਾਮ ਨਾਲ ਬਹਿਣ ਵੀ ਦਿਆ ਕਰੋ ਜਦੋਂ ਦੇਖੋ ਦੁਰਜੀਏ
1: ਉਹ ਮੈਂ ਕਿਹਾ ਆਪਣਾ ਜੁਗਨੂੰ ਆਇਆ
4: ਤੇ ਮੈਂ ਕੀ ਕਰਾਂ
1: ਲਓ ਮੈਂ ਕਿਹਾ 2 ਕੱਪ ਚਾਹ
4: ਭਾਂਡਿਆਂ ਚ ਪੈ ਗਈ ਸਵਾ
1: ਰਾਮ
4: ਇਹ ਪਹਿਲੇ ਤਾਂ ਮੰਨਦੇ ਨਹੀਂ
3: ਚਾਚਾ ਤੈਨੂੰ ਕਿਹਾ ਸੀ ਨਾ ਮੈਂ ਨੀ ਪੀਣੀ ਚਾਹ ਲੈ ਹੁਣ ਪੀ ਲੈ ਤੇ ਨਾਲ ਮੈਨੂੰ ਭੁਲਾ ਲੈ
4: ਮੈਂ ਚੱਲੀ ਆ ਬਲੈਕ ਵਾਲੀ ਬਸੰਤੀ ਦੇ ਘਰ ਉਹਦੀ ਨੂੰਹ ਦੀ ਖਬਰ ਲੈਣ
1: ਅੱਛਾ
4: ਤੇ ਬਹੁਤ ਅਮਲ ਟੁੱਟਿਆ ਹੋਵੇ ਤੇ ਕਾਲੀਏ ਕੋਲੋਂ ਚਾਹ ਬਣਵਾ ਲਈ ਓਵੇ ਜੁਗਨੂੰ ਤੂੰ
3: ਚਾਚੀ ਪੈਰੀ ਪੈਣਾ
4: ਵੇ ਤੈਨੂੰ ਅੱਜ ਵੇਹ ਲੱਗਿਆ ਕੰਮ ਵੇਲੇ ਚਾਚੇ ਦਾ ਖੇੜਾ ਨੀ ਛੱਡਦਾ ਤੇ ਓਦਾਂ ਦਿਖਾ ਲਈ ਦੇਣੀ ਵੀ ਗੁਨਾਹ ਸਮਝਦਾ
3: ਨਹੀਂ ਚਾਚੀ ਕੰਮ ਕਾਰ ਚ ਵੇਹ ਨੀ ਲੱਗਾ
4: ਚੰਗਾ ਤੇ ਜੇ ਕਾਲੀਆ ਨਾ ਆਇਆ ਤੇ ਆਪਣੇ ਚਾਚੇ ਦੇ ਹੁੱਕੇ ਲਈ 2 ਟੋਕਰੇ ਪਾਥੀਆਂ ਦੇ ਬੋੜ ਵਾਲਿਆਂ ਦੇ ਲਿਆ ਦੇ
3: ਚੰਗਾ ਚਾਚੀ
4: ਤੇ ਫੇਰ ਜੇ ਤੇਰਾ ਚਾਚਾ ਚਾਹ ਬਿਨਾ ਨਾ ਹੀ ਰਹਿ ਸਕੇ ਤੇ ਦੋਨਾਂ ਲਈ ਚਾਹ ਵੀ ਬਣਾ ਲੇ
3: ਚੰਗਾ
4: ਉਹ ਭਾਂਡੇ ਪਏ ਨੇ ਸਾਫ ਕਰ ਲਈ ਹੱਲਾ ਮੈਂ ਚੱਲੀ ਆ
3: ਲੈ ਚਾਚਾ ਆਪਣੀ ਖਬਰ ਤਾਂ ਲੈ ਲਈ ਚਾਚੀ ਨੇ ਹੁਣ ਬਸੰਤੀ ਨੂੰ ਦੀ ਖਬਰ ਲਊਗੀ ਜਾ ਕੇ
1: ਉਹ ਤੈਨੂੰ ਕੀ ਦੱਸਾਂ ਜੁਗਨੂੰ ਪੁੱਤ ਖੇਰ ਜਦੋਂ ਦੀ ਘਰ ਚ ਆਈ ਹੈ ਉਹ ਸਾਡੀ ਤਾਂ ਉਦੋਂ ਦੀ ਖਬਰ ਲੈ ਰਹੀ ਆ ਅੱਛਾ ਚੱਲ ਛੱਡ ਤੂੰ ਤੂੰ ਦੱਸ ਹੁਣ ਤੇਰਾ ਕੀ ਹਾਲ ਹੈ
3: ਚਾਚਾ ਆ ਤੇਰੇ ਹੁੱਕੇ ਦਾ ਨੇਚਾ ਤਾਂ ਬਹਿਜਾ ਕਰਦਾ
1: ਵਾਹ ਬਈ ਵਾਹ ਜੁਗਨੂੰ ਤੂੰ ਕੰਮ ਦੱਸ ਕਿਹੜੇ ਆਇਆ
3: ਕਿਹੜਾ ਕੰਮ ਚਾਚਾ
1: ਓਏ ਕਮਰੇ ਆ ਅਸੀਂ ਕਿਤੇ ਜਾਣਦੇ ਨੇ
3: ਕੀ ਚਾਚਾ ਓਏ ਚਾਚਾ ਨੇਚਾ ਤਾਂ ਬਹਿਜਾ ਕਰਦਾ
1: ਉਹਦਾ ਮਤਲਬ ਕੀ ਉਹ ਗੱਲ ਸੁਣ ਨੇਚੇ ਦੀ ਤਾਰੀਫ ਤੂੰ ਪੂਰੀ ਕੀਤੀ ਸੀ ਤੇ ਆਪਣੀ ਸ਼ਾਦੀ ਕਰਾਉਣ ਦੀ ਫਰਮਾਇਸ਼ ਕੀਤੀ ਸੀ ਤੇ ਸਾਲ ਬਾਅਦ ਅੱਜ ਫੇਰ ਆ ਢੁੱਕੇ ਫੇਰ ਕਹਿੰਦਾ ਨੇਚਾ ਬੜਾ ਚੰਗਾ ਤੇ ਸਾਫ਼ ਹੈ ਕਿ ਅੱਜ ਵੀ ਕਿਸੇ ਕੰਮ ਹੀ ਆਇਆ ਪੁੱਤਰ
3: ਚਾਚਾ ਤੂੰ ਜਾਨੀ ਜਾਣ ਸੱਚੀ ਮੈਂ ਕਿਸੇ ਕੰਮ ਹੀ ਆਇਆ
1: ਪਰ ਦੇਖ ਕਿਸੇ ਦੇ ਵਿਆਹ ਦੀ ਗੱਲ ਨਾ ਕਰੀ
3: ਪਰ ਚਾਚਾ ਮੈਂ ਤਾਂ ਵਿਆਹ ਦੀ ਗੱਲ ਹੀ ਕਰਨ ਆਇਆ ਸੀ ਆਪਣਾ ਕਸਤੂਰੀ ਆ ਨਾ, ਉਹ ਜਿਹੜਾ ਬਿਜਲੀ ਦੇ ਬਿੱਲ ਬਣਦਾ ਏ।
1: ਓਏ ਓਏ ਢਿੱਲੂ, ਉਹ ਨਾ ਬਈ ਨਾ ਜੁਗਨੂੰ, ਮੇਰੀ ਤੋਬਾ ਮੇਰੇ ਪਿਓ ਦੀ ਤੋਬਾ, ਇਹ ਆ ਲਾਇਆ ਕੰਨਾਂ ਨੂੰ ਹੱਥ।

0: ਤੁਸੀਂ ਤਾਂ ਕਹਿੰਦਾ ਸੀ ਕਿ ਕਿਸੇ ਦਾ ਘਰ ਵਸਾਉਣਾ ਮਹਾਂਪੁਰ ਨੇ।
1: ਓਏ ਆਹੋ ਕਹਿੰਦਾ ਸੀ ਕਿਵੇਂ ਵੇਲੇ, ਓਏ ਆਪਣੀ ਤਾਈ ਦੀਆਂ ਗੱਲਾਂ 'ਚ ਆ ਗਿਆ ਸੀ। ਉਹ ਕਹਿੰਦੀ ਸੀ ਪੁੱਤਰ ਉਹ ਕਿਸੇ ਦਾ ਘਰ ਵਸਾਉਣ ਵਰਗਾ ਕੋਈ ਪੁੰਨ ਹੀ ਨਹੀਂ, ਤੂੰ ਲੋਕਾਂ ਦੇ ਰਿਸ਼ਤੇ ਕਰਾ ਦੇ ਤੇ ਤੈਨੂੰ ਸਾਰੇ ਤੀਰਥਾਂ ਦਾ ਪੁੰਨ ਲੱਗੂ।
0: ਹਾਂ ਚਾਚਾ ਤਾਈ ਠੀਕ ਕਹਿੰਦੀ ਸੀ, ਹੈ ਤਾਂ ਸੱਚੀ ਪੁੰਨ ਵਾਲੀ ਗੱਲ ਹੈ।
1: ਉਹ ਪੁੰਨ ਜਿਹਾ ਪੁੰਨ ਜੁਗਲੂ, ਉਹ ਜਿਹਦਾ ਵੀ ਮੈਂ ਅੱਜ ਤੱਕ ਵਿਆਹ ਕਰਾਇਆ ਉਸੇ ਦੇ ਮੂੰਹ ਗੱਲ ਹੀ ਨਹੀਂ ਕਰਦਾ, ਉਹ ਉਲਟੇ ਗਾਲਾਂ ਕੱਢਦਾ।
2: ਲਾਓ ਮਾਲਕ ਤਮਾਖੂ।
1: ਲਓ ਆ ਗਏ, ਉਹ ਸ਼ੁਕਰ ਹੈ ਅੱਜ ਹੀ ਮੋੜਾ ਪਾਤਾ ਜੀ। ਇਹਨੂੰ ਮੇਰੇ ਗੋਡੇ ਮੁੱਢ ਕਿਉਂ ਲਾ ਦਿੱਤਾ ਜੀ, ਜਾਂ ਅੰਦਰ ਰੱਖ ਡੱਬੇ ਚ ਪਾ ਦੇ।
2: ਚੰਗਾ ਮਾਲਕੋ।
1: ਓਏ ਉਧਰ ਮਜਨੂ ਡਾਕਟਰ ਵੱਲ ਗਿਆ ਸੀ?
2: ਹਾਂ ਮਾਲਕੋ ਗਿਆ ਸੀ, ਡਾਕਟਰ ਸਾਹਿਬ ਕਹਿੰਦਾ ਹੈ ਚਾਚਾ ਜੀ ਨੂੰ ਕਹਿ ਦੇ ਕਿ ਅੱਜ ਵੇਲ ਨਹੀਂ, ਜੇ ਬਹੁਤਾ ਜ਼ਰੂਰੀ ਹੈ ਤਾਂ ਇੱਥੇ ਹਸਪਤਾਲ ਆ ਜਾ।
1: ਸਤਿਆਨਾਥ ਲੈ ਵੇ ਜੁਗਨੂ, ਉਹ ਫਿਲਮ ਤਾਂ ਤੈਨੂੰ ਬਾਅਦ ਚ ਦਿਖਾਊਂਗਾ, ਪਹਿਲਾਂ ਟ੍ਰੇਲਰ ਦੇਖ ਲਾ।
2: ਮੈਂ ਜਾਵਾਂ ਮਾਲਕੋ।
1: ਓਏ ਤੂੰ ਜਾ ਬੋਰਡ ਵਾਲਿਆਂ ਦੇ ਕੋਲੋਂ ਦੋ ਟੋਕਰੀਆਂ ਪਾਥੀਆਂ ਦੀਆਂ ਲੈ ਆ, ਸਮਝਿਆ? ਓ ਜਾ ਹੁਣ।
2: ਚੰਗਾ ਮਾਲਕੋ।
1: ਆ ਮਜਨੂ ਡਾਕਟਰ ਦਾ ਜਵਾਬ ਸੁਣ ਲਿਆ ਪੁੱਤ?
0: ਹਾਂ ਚਾਚਾ ਸੁਣ ਲਿਆ।
1: ਕਹਿੰਦਾ ਟਾਈਮ ਨਹੀਂ ਹਮਕੇ ਪਾਸ, ਬੇੜਾ ਗਰ। ਉਹ ਇਹੋ ਡਾਕਟਰ ਸੀ ਜਿਹਨੇ ਮੇਰੇ ਘਰ ਦੇ ਫੇਰੇ ਪਾਉਂਦੇ ਆਪਣੇ ਬੂਟ ਮੇਰੀ ਜਿਹੜੀ ਕਸਾ ਦਿੱਤੀ ਸੀ।
0: ਉਹੀ ਵਿਆਹ ਵਾਲਾ ਚੱਕਰ?
1: ਹਾਂ ਹੋਰ ਕੀ, ਉਹਨਾਂ ਦਿਨਾਂ ਚ ਨਵਾਂ ਨਵਾਂ ਚਾਹ ਚੜਿਆ ਸੀ ਪੁੰਨ ਖੱਟਣ ਦਾ, ਇਹ ਮਜਨੂ ਛਬੀਲ ਦਾਸ ਤੇ ਉਹ ਵਕੀਲ ਦੌਲਤ ਰਾਮ ਦੀ ਕੁੜੀ, ਰੱਬ ਜਾਣੇ ਕੀ ਨਾਂ ਸੀ ਉਹਦਾ, ਮੈਂ ਤਾਂ ਉਹਨੂੰ ਭੂਈ ਜੀ ਕਹਿੰਦਾ ਹੁੰਦਾ ਸੀ।
0: ਚਾਚਾ ਤੂੰ ਨਾਂ ਵੀ ਲੋਕਾਂ ਦੀ ਵਾਹਵਾ ਰੱਖਦਾ, ਕਿਸੇ ਦਾ ਨਾਂ ਕੌਲ ਡੋਡਾ, ਕਿਸੇ ਦਾ ਮਜਨੂ, ਕਿਸੇ ਦਾ ਪੁੰਬੀਰੀ। ਮੇਰਾ ਚੰਗਾ ਭਲਾ ਨਾਂ ਜਗਨਨਾਥ ਵਿਗਾੜ ਕੇ ਜਗਨੂ ਰੱਖ ਲਿਆ।
1: ਬਈ ਜਗਨੂ, ਮੈਨੂੰ ਤਾਂ ਜਿਹੜਾ ਨਾਂ ਚੰਗਾ ਲੱਗੂ ਉਹੋ ਹੀ ਬੋਲੂ।
0: ਠੀਕ ਆ।
1: ਹਾਂ ਤੇ ਇਹ ਛਬੀਲਾ ਤੇ ਪੰਬੀਰੀ ਇਕੱਠੇ ਡਾਕਟਰੀ ਕਰਦੇ ਸੀ, ਉਹ ਦੋਵਾਂ ਦਾ ਹਮ ਤੋਂ ਤੁਮ ਤੋਂ ਹੋ ਗਿਆ।
0: ਅੱਛਾ ਫਿਰ ਇਹ ਛਬੀਲੇ ਨੂੰ ਪਤਾ ਸੀ ਕਿ ਮੇਰੀ ਪੰਬੀਰੀ ਦੇ ਪਿਓ ਵਕੀਲ ਦੌਲਤ ਰਾਮ ਨਾਲ ਉੱਠਣੀ ਬੈਠਣੀ ਹੈ।
1: ਅੱਛਾ ਮਤਲਬ ਫਿਰ ਕੀ, ਮੇਰੇ ਪਿੱਛੇ ਪੈ ਗਿਆ ਛਬੀਲਾ। ਚਾਚਾ ਮੇਰੀ ਗੱਲ ਕਰਾ ਦੇ ਵਕੀਲ ਨਾਲ, ਤੇਰੇ ਪੈਰ ਧੋਤੋ ਪੀਆਂਗਾ।
0: ਹਾਲਾ
1: ਤੇ ਮੈਨੂੰ ਆ ਗਿਆ ਰਹਿਮ ਇਸ ਮਜਨੂੰ ਤੇ, ਹੁਣ ਮੈਂ ਵਕੀਲ ਦੇ ਘਰ ਫੇਰੇ ਪਾਉਣ ਲੱਗ ਪਿਆ।
0: ਤਾਂ ਫਿਰ ਵਿਆਹ ਹੋ ਗਿਆ?
1: ਉਹ ਕੰਮ ਲਿਆ, ਜਿਸ ਕੰਮ ਨੂੰ ਚਾਚਾ ਸ਼ਾਦੀ ਨਾਲ ਹੱਥ ਪਾਲਵੇ ਉਹ ਕਿਵੇਂ ਨਾ ਹੋਏ। ਪਰ ਜੁਗਨੂੰ ਇਹਨਾਂ ਦਾ ਨਿਕਾਹ ਕਾਹਦਾ ਪੜਾਇਆ, ਛਬੀਲਾ ਛਬੀਲਾ ਨਾ ਰਿਹਾ।
0: ਉਹ ਕਿੱਦਾਂ ਚਾਚਾ?
1: ਉਹ ਏਦਾਂ ਕਿ ਵਿਆਹ ਤੋਂ ਪਹਿਲਾਂ ਤਾਂ ਇਹ ਛਬੀਲਾ ਦਸ ਦਸ ਫੇਰੇ ਪਾਉਂਦਾ ਸੀ ਮੇਰੇ ਘਰ, ਹੁਣ ਇਹਦੇ ਘਰ ਦੇ ਵੀਹ ਵੀਹ ਫੇਰੇ ਸਾਨੂੰ ਪਾਉਣੇ ਪੈਂਦੇ ਆ, ਫੇਰ ਵੀ ਸਹੁਰੀ ਦਵਾਈ ਦੀ ਇੱਕ ਪੁੜੀ ਨਹੀਂ ਮਿਲਦੀ।
0: ਇਹ ਤਾਂ ਬਹੁਤ ਮਾੜੀ ਗੱਲ ਹੈ ਚਾਚਾ, ਪਰ ਪੰਜੇ ਉਂਗਲਾਂ ਇੱਕੋ ਜਿਹੀਆਂ ਤਾਂ ਨਹੀਂ ਹੁੰਦੀਆਂ।
1: ਪਰ ਜੁਗਨੂ ਮੈਨੂੰ ਤਾਂ ਇੱਕੋ ਜਿਹੀ ਲੱਗਦੀਆਂ। ਲੈ ਦੇ ਉਸ ਬੂਟੇ ਦੇ ਮੁੰਡੇ ਨੂੰ ਵੇਖ ਲੈ, ਵੱਡਾ ਹੀਰੋ ਬਣਿਆ ਫਿਰਦਾ।
0: ਕਿਉਂ, ਉਹਦਾ ਵੀ ਇਹੋ ਚੱਕਰ ਸੀ?
1: ਆਹੋ ਇਹੋ ਚੱਕਰ ਸੀ ਉਸ ਟਿੰਡੇ ਦਾ।
0: ਟਿੰਡੇ ਦਾ?
1: ਆਹੋ ਉਹ ਨਾਂ ਤਾਂ ਉਸਦਾ ਸ਼ੰਮੀ, ਪਰ ਮੈਂ ਉਹਨੂੰ ਟਿੰਡਾ ਕਹਿੰਦਾ। ਇੱਕ ਦਿਨ ਕਹਿਣ ਲੱਗਾ, ਹਵਾਲਦਾਰ ਖਰੈਤੀ ਲਾਲ ਦੀ ਕੁੜੀ ਨਾਲ ਮੇਰਾ ਵਿਆਹ ਕਰਾ ਰਿਹਾ।
0: ਅੱਛਾ ਤਾਂ ਇਹ ਮਜਨੂੰ ਨੰਬਰ ਦੋ ਸੀ?
1: ਆਹੋ ਕਹਿਣ ਲੱਗਾ, ਚਾਚਾ ਕੁੜੀ ਮੇਰੇ ਤੇ ਮਰਦੀ ਹੈ ਤੇ ਮੈਂ ਉਹਦੇ ਤੇ ਮਰਦਾ, ਤੂੰ ਸਾਡਾ ਕੰਮ ਕਰਾ ਦੇ, ਮੈਂ ਤੇਰੇ ਪੈਰੀ ਪਹਿਨਾ ਤੇ ਫੇਰ ਅਸੀਂ ਦੋਨੇ ਪੈਰੀ ਪਾਵਾਂਗੇ।
0: ਫੇਰ
1: ਮੈਂ ਕਿਹਾ, ਸੁਣੋ ਟਿੰਡੇ ਤੂੰ ਉਹਦੇ ਤੇ ਮਰਦਾ ਉਹ ਤੇਰੇ ਤੇ ਮਰਦੀ ਹੈ, ਤਾਂ ਦੋਨੇ ਮਰੋ, ਮੈਨੂੰ ਵਿੱਚ ਵਸਾ ਕੇ ਕਿਉਂ ਮਰਵਾ ਰਹੇ ਹੋ?
0: ਵਾਹ ਚਾਚਾ ਵਾਹ।
1: ਉਹ ਪਰ ਟਿੰਡਾ ਤਾਂ ਮੇਰੇ ਪਿੱਛੇ ਹੀ ਪੈ ਗਿਆ, ਮੈਨੂੰ ਵੀ ਹਵਾਲਦਾਰ ਦੇ ਘਰ ਫਿਰ ਜਾਣਾ ਹੀ ਪਿਆ, ਬਸ ਦੋਵਾਂ ਦੀਆਂ ਲਾਵਾਂ ਭਰਵਾ ਦਿੱਤੀਆਂ।
0: ਹਲਾ ਬੜਾ ਪੁੰਨ ਕੀਤਾ ਚਾਚਾ।
1: ਉਹ ਕਰਦਾ ਵੀ ਕੀ, ਪਰ ਉਸ ਸਹੁਰੇ ਲਈ ਮੈਂ ਇੰਨਾ ਕੁਝ ਕੀਤਾ, ਪਰ ਉਹ ਬੇਈਮਾਨ ਐਸਾ ਨਿਕਲਿਆ ਕਿ ਆਪਣੀ ਪ੍ਰੀਤੀ ਨੂੰ ਸਹੁਰਿਆਂ ਵੱਲੋਂ ਮਿਲੇ ਮੌਕੇ ਤੇ ਚੜਾ ਕੇ ਮੇਰੇ ਕੋਲ ਦੀ ਇੰਜ ਲੰਘ ਜਾਂਦਾ ਜਿਵੇਂ ਜਾਣਦਾ ਹੀ ਨਾ ਹੋਵੇ। ਉਹ ਇੰਨਾ ਨੀ ਪੁੱਛਿਆ, ਚਾਚਾ ਜਿਉਣਾ ਕਿ ਮਰ ਗਿਆ?
0: ਦੁਰ ਫਿਟੇ ਮੂੰਹ ਇਹਨਾਂ ਦੇ,
1: ਤੇ ਤੂੰ ਕਹਿੰਦਾ ਤੇਰੇ ਕਸਤੂਰੀ ਦਾ ਵਿਆਹ ਕਰਾ ਦਿਆਂ?
0: ਪਰ ਚਾਚਾ ਮੇਰਾ ਕਸਤੂਰੀ ਤਾਂ ਬਹੁਤ ਭਲਾ ਏ, ਬੇਚਾਰਾ ਕੁੜੀਆਂ ਵਰਗਾ।
1: ਉਹ ਕੁੜੀਆਂ ਵਰਗਾ? ਉਹ ਜਿੱਦਾਂ ਦੀ ਪਰਮੇਸ਼ਰੀ ਦੀ ਕੁੜੀ ਸੀ ਉਦਾਂ ਨਾ।
0: ਪਰਮੇਸ਼ਵਰੀ ਦੀ ਕੁੜੀ? ਉਹ ਲਾਜੋ ਲਾਜਵੰਤੀ?
1: ਹਾਂ ਹਾਂ ਲਾਜਵੰਤੀ।
0: ਚਾਚਾ ਉਹ ਤਾਂ ਭੱਜ ਗਈ ਸੀ ਭੋਲੂ ਦੇ ਮੁੰਡੇ ਸ਼ੰਕਰ ਦੇ ਨਾਲ।
1: ਭੱਜ ਗਈ ਸੀ? ਅਜੇ ਮੈਨੂੰ ਜਿਹੜੀ ਗੱਲ ਦਾ ਪਤਾ ਨਾ ਹੋਵੇ ਉਹਦੇ ਵਿੱਚ ਆਪਣੀ ਚੁੰਝ ਪੁੰਜ ਨੂੰ ਉਡਾਈ ਦੀ ਹੁੰਦੀ।
0: ਕਿਉਂ ਚਾਚਾ ਮੇਰੀ ਗੱਲ ਗਲਤ ਏ?
1: ਉਹ ਕਮਲਿਆ ਇਹ ਲਾਜੋ ਜੀ ਜਿਹੜੇ ਸੀ ਨਾ, ਇਹ ਸ਼ੰਕਰ ਜੀ ਨੂੰ ਲੈ ਕੇ ਖੁਦ ਭੱਜ ਗਏ ਸੀ। ਹਾਂ ਤੇ ਆਪਣੇ ਖਾਨਦਾਨ ਦੀ ਲਾਜ ਰੱਖ ਲਈ ਸੀ, ਸਮਝੇ?
0: ਖਾਨਦਾਨ ਦੀ ਲਾਜ
1: ਅਤੇ ਹੋਰ ਕੀ। ਉਹ ਤੂੰ ਵੀ ਚਾਹਵਾਂ ਹੀ ਰਿਹਾ, ਖਾਨਦਾਨ ਦੀ ਲਾਜ ਏਦਾਂ

0: ਕਿ ਇਸ ਲਾਜੋ ਜੀ ਦੇ ਭਾਈਆ ਜੀ ਇਹਦੀ ਮਾਂ ਪਰਮੇਸ਼ਰੀ ਜੀ ਨੂੰ ਕੱਢ ਕੇ ਲਿਆਏ ਸੀ।
1: ਵਾਹ ਸ਼ੇਰ ਜਵਾਨਾ,
0: ਅੱਗੇ ਸੁਣ। ਉਹ ਸ਼ੰਕਰ ਨੂੰ ਤੇ ਲਾਜੋ ਨੂੰ ਮੈਂ ਪਰਮੇਸ਼ਰੀ ਤੇ ਭੋਲੂ ਤਿੰਨਾਂ ਨੇ ਮਿਲ ਕੇ ਟੋਲਿਆ ਤੇ ਦੋਹਾਂ ਦਾ ਵਿਆਹ ਕਰਾ ਦਿੱਤਾ।
1: ਚੱਲ ਕੰਮ ਨਿਬੜਿਆ।
0: ਉਹ ਕੰਮ ਕਾਹਦਾ ਨਿਬੜਿਆ ਜੁਗਨੂ, ਸਿਆਪਾ ਗੱਲ ਚ ਪਾ ਲਿਆ ਸਿਆਪਾ।
1: ਕਿਉਂ?
0: ਉਹ ਸਾਲ ਭਰ ਤਾਂ ਦੋਨੇ ਦਾ ਘਿਓ ਖਿਚੜੀ, ਬਾਅਦ ਚ ਪਤਾ ਨੀ ਕੀ ਬਿੱਲੀ ਛੁੱਕ ਗਈ ਕਿ ਰੋਜ਼ ਰਾਤ ਨੂੰ ਦੋਨਾਂ ਜੂਤ ਪਤਾਨ ਹੋਣ ਲੱਗ ਪਿਆ, ਗੋਲੀ ਵਾਲਿਆਂ ਨੂੰ ਮੁਫ਼ ਦਾ ਤਮਾਸ਼ਾ ਲੱਭ ਪਿਆ।
1: ਚੱਲ ਸਾਨੂੰ ਕੀ ਚਾਚਾ?
0: ਓਏ ਗੱਲ ਦੋਹਾਂ ਚ ਰਹਿੰਦੀ ਤਾਂ ਭਾਵੇਂ ਖੂਹ ਚ ਪੈਂਦੇ, ਸਾਨੂੰ ਕੀ? ਤਮਾਸ਼ਾ ਆਪਣਾ ਤਾਂ ਉਹ ਬਣਾਉਂਦੇ ਸੀ, ਉਹ ਨਾਲ ਨਾਲ ਮੇਰਾ ਵੀ ਜਲੂਸ ਕੱਢਣ ਲੱਗ ਪਿਆ।
1: ਉਹ ਕਿਉਂ?
0: ਇੱਕ ਦੂਜੇ ਦਾ ਸਿਆਪਾ ਕਰਕੇ ਦੋਨੇ ਇਕੱਠੇ ਹੋ ਕੇ ਮੇਰਾ ਸਿਆਪਾ ਕਰਨ ਲੱਗ ਪੈਂਦੇ। ਕਹਿੰਦੇ ਚਾਚੇ ਸ਼ਾਦਰੀ ਖਸਬੜਾ ਖਾਣੇ ਨਹੀਂ ਸਾਡਾ ਵਿਆਹ ਕਰਾਇਆ ਸੀ। ਓਏ ਹੁਣ ਤੂੰ ਹੀ ਦੱਸ ਜੁਗਨੂ, ਮੈਂ ਇਹਨਾਂ ਦੇ ਘਰ ਗਿਆ ਸੀ? ਨਾ ਬਈ ਨਾ। ਜੁਗਨੂ ਤੂੰ ਆਪਣੇ ਕਸਤੂਰੀ ਨੂੰ ਕਹਿ ਦੇ ਕਿ ਕਵਾਰ ਆਈ ਰਹਿ ਲਵੇ, ਓਏ ਆਪਾਂ ਤਾਂ ਕਰ ਲਈ ਤੋਬਾ।
1: ਪਰ ਚਾਚਾ ਇਹ ਵਿਆਹ ਕਰਦੇ ਫਿਰ ਤੋਬਾ ਕੀ? ਤੋਬਾ ਦਾ ਪਿਓ ਕਰ ਲਈ।
0: ਓ ਨਾ ਬਾਈ ਨਾ, ਇਹ ਦੋ ਤਿੰਨਾਂ ਵਿਆਹਾਂ ਦਾ ਪੁੰਨ ਹਜ਼ਮ ਨਹੀਂ ਹੁੰਦਾ, ਤੇਰੇ ਕਸਤੂਰੀ ਦਾ ਕੀ ਕਰਾਂ?
1: ਦੇਖ ਲੈ ਚਾਚਾ, ਗਰੀਬ ਕਸਤੂਰੀ ਦੀ ਹਾਰ ਲੱਗ ਜੂਗੀ ਆਪਾਂ ਦੋਹਾਂ ਨੂੰ।
0: ਉਹ ਜਿੱਥੇ ਸਤਿਆਨਾਸ ਉੱਥੇ ਸਵਾ ਸਤਿਆਨਾਸ, ਓਏ ਹੁਣ ਲੱਗ ਲੈਣਦੇ ਕਸਤੂਰੀ ਦੀ ਵੀ ਹਾਰ।
1: ਚੰਗਾ ਚਾਚਾ, ਜੇ ਤੂੰ ਸਾਡੀ ਇੱਜ਼ਤ ਲਵਾ ਕੇ ਰਾਜੀ ਏ ਤਾਂ ਤੇਰੀ ਮਰਜ਼ੀ, ਬੜੇ ਬੇਆਬਰੂ ਹੋ ਕੇ ਤੇਰੇ ਘਰ ਚੋਂ ਅਸੀਂ ਚੱਲੇ।
0: ਓਏ ਜੁਗਨੂ ਤੂੰ ਤਾਂ ਤੁਰੀ ਪਿਆ, ਉਹ ਗੱਲ ਸੁਣ, ਚਾਹ ਦਾ ਕੱਪ ਦਾ ਪੀ ਜਾ ਕਾਕਾ।
1: ਨਾ ਚਾਚਾ, ਹੁਣ ਚਾਹ ਨੂੰ ਕੀ ਕਰਨਾ, ਸਾਡੀ ਚਾਹ ਤਾਂ ਵਿੱਚੇ ਹੀ ਰਹਿ ਗਈ।
0: ਓ ਅੱਛਾ ਫਿਰ ਤੂੰ ਚੱਲਿਆ?
1: ਹੋਰ ਕੀ ਕਰਾਂ ਚਾਚਾ, ਉਹ ਕਸਤੂਰੀ ਉਡੀਕਦਾ ਹੋਊਗਾ ਬੇਚਾਰਾ। ਅੱਛਾ ਰਾਮ ਰਾਮ ਚਾਚਾ।
0: ਓਏ ਕਸਤੂਰੀ ਜੁਗਨੂ ਦਾ ਦੋਸਤ ਹੈ। ਓ ਜੁਗਨੂ, ਓ ਜੁਗਨੂ ਇੱਕ ਮਿੰਟ।
1: ਚਾਚਾ ਤੂੰ ਆਵਾਜ਼ ਮਾਰੀ ਸੀ?
0: ਆਹੋ ਆਹੋ।
1: ਕੀ ਗੱਲ?
0: ਓਏ ਮੂੰਹ ਚੁੱਕੇ ਤੁਰ ਪਿਆ ਸੀ, ਘੱਟ ਤੋਂ ਘੱਟ ਇੰਨਾ ਤਾਂ ਦੱਸ ਜਾ, ਉਹ ਕੰਮ ਕੀ ਕਰਦਾ, ਉਮਰ ਕਿੰਨੀ ਹੈ, ਉਹ ਘਰ ਕਿਸ ਤਰ੍ਹਾਂ ਦਾ ਚਾਹੀਦਾ ਵਗੈਰਾ ਵਗੈਰਾ।
1: ਕਿਹਦਾ ਚਾਚਾ?
0: ਓਏ ਕਸਤੂਰੀ ਦਾ। ਆਹ ਸਾਰਾ ਕੁਝ ਦੱਸੇਗਾ ਤਾਂ ਵੀ ਕੁੜੀ ਲੱਭੂ ਉਹਦੇ ਲਈ।

ਸਾਮਿਨ ਤੁਸੀਂ ਸੁਣ ਰਹੇ ਸੀ ਸਿਲਸਿਲਾ ਸੂਫੀ ਰੰਗ, ਜਿਸ ਦੇ ਤਹਿਤ ਸਾਈਂ ਬੁੱਲੇ ਸ਼ਾਹ ਦਾ ਕਲਾਮ ਤੁਸੀਂ ਵੱਖ ਵੱਖ ਗੁਰੂਕਾਰਾਂ ਦੀ ਆਵਾਜ਼ ਸੁਣਿਆ। ਅਤੇ ਹੁਣ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਹੈ ਜੀ ਤੁਹਾਡੇ ਸਾਰਿਆਂ ਦੀ ਤਮੰਨਾ। ਅਤੇ ਅੱਜ ਤੁਹਾਡੇ ਸਾਰਿਆਂ ਤਮੰਨਾ 'ਤੇ ਸੁਣਵਾਉਣ ਜਾ ਰਹੇ ਹਾਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਸੰਕਟ ਵੀ ਬਹੁਤ ਨੇ ਤੁਹਾਨੂੰ ਪਤਾ
1: ਆਉਂਦੇ ਆ ਜੀ,
0: ਕਿਉਂਕਿ ਜਿੱਦਾਂ ਜਿੱਦਾਂ ਰਫਤਾਰ ਵੱਧਦੀ ਹੈ ਕਿਸੇ ਵੀ ਚੀਜ਼ ਦੀ ਤੇ ਉਹਦੇ ਨਾਲ ਨਾਲ ਓਨੇ ਅੱਗੋਂ ਖਤਰੇ ਵੀ ਪੈਦਾ ਹੁੰਦੇ ਆ।
1: ਦੇਖੋ ਜਿੰਨੀ ਚੀਜ਼ ਰਫਤਾਰ ਨਾਲ ਜਿੰਨੀ ਤੇਜ਼ ਆਏਗੀ ਓਨੇ ਐਕਸੀਡੈਂਟ ਦੇ ਚਾਂਸ ਜ਼ਿਆਦਾ ਵੱਧ ਜਾਂਦੇ ਆ।
0: ਸੋ ਇਸੇ ਕਰਕੇ ਜਿੱਦਾਂ ਹੁਣ ਆਮ ਦੇਖੋ ਆਪਣੇ ਸੁਭਾਅ ਦੇ ਵਿੱਚ
1: ਜੀ
0: ਵਤੀਰੇ ਦੇ ਵਿੱਚ ਵੀ ਜੇ ਆਪਾਂ ਦੇਖਦੇ ਤੇਜ਼ੀ ਆਉਂਦੀ ਹੈ ਤੇ ਅਸੀਂ ਗਲਤ ਫੈਸਲੇ ਲੈ ਲੈਂਦੇ
1: ਹਾਂ। ਸਹੀ ਗੱਲ ਆ,
0: ਇਹੀ ਸੜਕ ਦੇ ਉੱਤੇ ਚੱਲਣ ਦਾ ਕੰਮ ਹੈ। ਜੇ ਤੁਸੀਂ ਸੜਕਾਂ ਤੇ ਚੱਲਦੇ ਹੋਏ ਕਿਤੇ ਨਾ ਕਿਤੇ ਬੇਕਾਬੂ ਹੋ ਜਾਂਦੇ ਹੋ, ਤੁਹਾਡਾ ਆਪਣੇ ਆਪ ਤੇ ਕੰਟਰੋਲ ਨਹੀਂ, ਤੁਹਾਡਾ ਰਫਤਾਰ ਤੇ ਕੰਟਰੋਲ ਨਹੀਂ, ਮਾਨਸਿਕ ਤੌਰ ਤੇ ਤੁਸੀਂ ਜਿੱਥੇ ਜਾ ਰਹੇ ਹੋ ਉੱਥੇ ਨਹੀਂ, ਤਾਂ ਬਹੁਤ ਸਾਰੇ ਹਾਦਸੇ ਵਾਪਰਦੇ ਹੈ। ਅੱਜ ਕੱਲ ਇਸ ਕਰਕੇ ਵਾਪਰਦੇ ਹੈ ਕਿ ਸਾਡੇ ਚੋਂ ਬਹੁਤ ਫੀਸਦ ਲੋਕ ਜਿਹੜੇ ਜ਼ਿਆਦਾ ਫੀਸਦ ਲੋਕ ਜਦੋਂ ਵੀ ਡਰਾਈਵਿੰਗ ਕਰਦੇ ਆ ਉਹ ਮਾਨਸਿਕ ਤੌਰ ਤੇ ਡਰਾਈਵਿੰਗ ਦੇ ਵਿੱਚ ਨਹੀਂ ਹੁੰਦੇ।
1: ਕਈ ਵਾਰੀ ਦੇਖੋ ਮੋਬਾਈਲ ਤੇ ਵੀ ਲੱਗੇ ਹੁੰਦੇ ਆ,
0: ਉਹੀ ਹੈ ਜੀ।
1: ਇਹਨਾਂ ਦਾ ਨੁਕਸਾਨ ਜਿਹੜਾ ਆ ਬਹੁਤ ਵੱਡਾ ਨੁਕਸਾਨ ਆ, ਆਪ ਦਾ ਵੀ ਤੇ ਪਰਿਵਾਰ ਦਾ ਵੀ।
0: ਦੇਖੋ ਇਹ ਚੀਜ਼ ਨਾ ਅੱਖਾਂ ਸਾਡੀਆਂ ਸੜਕ ਤੇ ਹੈ, ਪਰ ਮਾਨਸਿਕ ਤੌਰ ਤੇ ਅਸੀਂ ਕਿਸੇ ਨਾਲ ਗੱਲਬਾਤ ਚ ਰੁੱਝੇ ਹੋਏ ਹਾਂ।
1: ਸਹੀ ਗੱਲ,
0: ਐਕਸੀਡੈਂਟ ਦਾ ਅੱਜ ਤੁਸੀਂ ਬਹੁਤ ਜ਼ਿਆਦਾ ਫੀਸਦ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਇਸ ਕਰਕੇ ਹੁੰਦਾ ਹੈ ਕਿ ਕਿਤੇ ਨਾ ਕਿਤੇ ਸਾਡਾ ਸਰੀਰਕ ਸੰਤੁਲਨ ਜਿਹੜਾ ਹੈ ਮੇਲ ਨਹੀਂ ਖਾਂਦਾ ਆਪਸ ਦੇ ਵਿੱਚ।
1: ਸਹੀ ਗੱਲ,
0: ਅਸੀਂ ਸਰੀਰਕ ਤੌਰ ਤੇ ਕਿਤੇ ਹਾਂ ਤੇ ਮਾਨਸਿਕ ਤੌਰ ਤੇ ਕਿਤੇ ਹਾਂ।
1: ਸਹੀ ਗੱਲ ਆ,
0: ਜਿੰਨੀਆਂ ਵੀ ਘਟਨਾਵਾਂ ਦੁਰਘਟਨਾਵਾਂ ਆਮ ਤੌਰ ਤੇ ਜ਼ਿੰਦਗੀ ਦੇ ਵਿੱਚ ਵਾਪਰਦੀਆਂ ਨੇ ਉਹ ਸੰਤੁਲਨ ਨਾ ਹੋਣ ਕਰਕੇ ਵਾਪਰਦਾ। ਗੱਡੀ ਦੇ ਟਾਇਰ ਦਾ ਸੰਤੁਲਨ ਨਾ ਹੋਵੇ ਕਿ ਜਵਾ ਘੱਟ ਹੋਵੇ ਕਿ ਜੇ ਵੱਧ ਹੋਵੇ ਤੇ ਉਹਨੇ ਵੀ ਐਕਸੀਡੈਂਟ ਕਰਨਾ ਹੀ ਆ ਨਾ।
1: ਦੇਖੋ ਦੋ ਚੀਜ਼ਾਂ ਆਉਂਦਾ ਐਕਸੀਡੈਂਟ, ਲਾਪਰਵਾਹੀ ਤੇ ਬੇਪਰਵਾਹੀ।
0: ਬੇਪਰਵਾਹੀ, ਸਹੀ ਗੱਲ।
1: ਲਾਪਰਵਾਹ ਜਿਹੜਾ ਬੰਦਾ ਆ ਉਹਨੇ ਤਾਂ ਆਪ ਤਾਂ ਮਰਨਾ ਹੀ ਮਰਨਾ,
0: ਦੂਜਿਆਂ
1: ਨੂੰ ਮਾਰਨਾ।
0: ਬਿਲਕੁਲ ਸਹੀ,
1: ਇੱਕ ਬੇਪਰਵਾਹ ਹੁੰਦਾ ਕੋਈ ਗੱਲ ਨੀ ਜੀ, ਫਿਕਰ ਹੀ ਕੋਈ ਨੀ, ਉਹ ਜਾਣ ਬੁੱਝ ਕੇ ਕਰਦਾ ਗਲਤੀ
0: ਕਰਦਾ ਹੈ। ਸੋ ਬੱਚਿਆਂ ਵਾਲਿਓ, ਜ਼ਿੰਦਗੀ ਬੇਸ਼ਕੀਮਤੀ ਸਰਮਾਇਆ ਹੈ, ਆਪਾਂ ਸਾਰੇ ਜਾਣਦੇ
1: ਜੀ।
0: ਇੱਕ ਇੱਕ ਜਾਨ ਦੇ ਨਾਲ ਕਿੰਨੀਆਂ ਕਿੰਨੀਆਂ ਜਹਾਨ ਜੁੜੇ ਹੁੰਦੇ ਆ।
1: ਸਹੀ ਗੱਲ ਆ।
0: ਸੋ ਸੜਕਾਂ ਦੇ ਉੱਤੇ ਬਾਹਰ ਅੰਦਰ ਜਾਂਦੇ ਆਉਂਦੇ ਆਪਣਾ ਵੀ ਬਚਾ ਤੇ ਦੂਜੇ ਦਾ
1: ਵੀ ਬਚਾ,
0: ਚ ਬਚਾ, ਸੇਫਟੀ ਸੇਫ। ਇਸੇ ਕਰਕੇ ਕਹਿੰਦੇ ਹੈ ਉਹ ਕਦੇ ਵੀ ਨਾ ਪਹੁੰਚਣ ਨਾਲੋਂ ਦੇਰ ਭਰੀ।
1: ਸਹੀ ਗੱਲ ਆ,
0: ਤੁਸੀਂ ਇੱਕ ਜਾਨ ਨਹੀਂ ਬਚਾਉਂਦੇ, ਤੁਸੀਂ ਉਹਦੇ ਨਾਲ ਜੁੜੀਆਂ ਕਈ ਜਾਨਾਂ ਨੂੰ ਬਚਾਉਂਦੇ ਹੋ।
1: ਸਹੀ ਗੱਲ ਆ।
0: ਸੋ ਇਸ ਕਰਕੇ ਆਪਣਾ ਵੀ ਦੇਖੋ, ਆਪਣੀ ਵੀ ਸੁਰੱਖਿਅਤ ਆ। ਜਦੋਂ ਅਸੀਂ ਕਿਸੇ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਹੁੰਦੀ।
1: ਦੇਖੋ ਸੱਟ ਪੈਣ ਤਾਂ ਸਾਡੇ ਵੀ ਲੱਗਣੀ ਆ, ਅਗਲੇ ਦਾ ਨੁਕਸਾਨ ਸਾਡਾ ਜ਼ਿਆਦਾ ਨੁਕਸਾਨ ਹੈ ਉਹਦਾ।
0: ਇਹ ਜਿਹੜਾ ਕਈ ਵਾਰੀ ਨਾ ਜਿੱਦਾਂ ਅੱਜ ਕੱਲ ਸਮਾਂ ਏਦਾਂ ਦਾ ਆ ਗਿਆ, ਖੂਨ ਗਰਮ ਜ਼ਿਆਦਾ ਲੋਕਾਂ ਦਾ ਰਹਿੰਦਾ ਹੈ
1: ਜੀ,
0: ਤੇ ਜਿੱਦਾਂ ਸੜਕਾਂ ਦੇ ਉੱਤੇ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ, ਜੇ ਤੁਸੀਂ ਕਿਸੇ ਤੋਂ ਅੱਗੇ ਨਿਕਲਣ ਆਇਆ ਜ਼ਿੰਦਗੀ ਦੇ ਵਿੱਚ ਕੋਈ ਤਰੱਕੀ ਕਰਕੇ ਨਿਕਲੋ। ਜੇ ਗੱਡੀ ਲੈ ਕੇ ਅੱਗੇ ਨਿਕਲ ਗਿਆ ਤਾਂ ਕੀ ਫਰਕ ਪੈਜੂ ਬਈ,
1: ਤੇ ਗੱਡੀ ਨਾਲ ਚਲੇ ਜਾਣਾ ਅੱਗੇ,
0: ਨਹੀਂ ਕੀ ਫਰਕ ਕੀ ਪੈਜੂ, ਕਿਹੜਾ ਤੁਹਾਨੂੰ ਤਮਗਾ ਮਿਲ ਜੂਗਾ।
1: ਸਹੀ ਗੱਲ ਆ,
0: ਕੀ ਤੁਹਾਡੀ ਜ਼ਿੰਦਗੀ ਬਦਲ ਜੂ ਜੇ ਤੁਸੀਂ ਕਿਸੇ ਨੂੰ ਓਵਰਟੇਕ ਕਰਕੇ ਕ੍ਰੋਸ ਕਰਕੇ ਅੱਗੇ ਚਲੇ ਕੀ ਗਏ, ਤੇ ਮੈਨੂੰ ਦੱਸੋ ਕਿਹੜਾ ਤੁਹਾਨੂੰ ਸਨਮਾਨ ਮਿਲ ਗਿਆ ਬਈ।
1: ਸਨਮਾਨ ਕੋਈ ਨੀ, ਅਪਮਾਨ ਜ਼ਰੂਰ ਮਿਲੂਗਾ, ਗਾਲਾਂ ਕੱਢਦੇ ਆ ਜੀ।
0: ਔਰ ਇਸ ਕਰਕੇ ਹੀ ਬਹੁਤ ਜ਼ਿਆਦਾ ਘਟਨਾਵਾਂ ਦੁਰਘਟਨਾਵਾਂ ਸ਼ਿੰਗਾਰਾ ਸਿੰਘ ਜੀ, ਆ ਇੱਕ ਦੂਜੇ ਤੋਂ ਅੱਗੇ ਨਿਕਲਣ, ਇੱਕ ਦੂਜੇ ਨੂੰ ਮਤਲਬ ਜਿੱਦਾਂ ਕਹਿੰਦਾ ਤੂੰ ਮੈਥੋਂ ਅੱਗੇ ਨਿਕਲ ਕਿਉਂ ਗਿਆ, ਅੱਛਾ ਜੀ ਤੋਂ ਅੱਗੇ ਨਿਕਲਦੇ ਹੋ, ਉਹ ਵੀ ਅੱਗੋਂ ਏਦਾਂ ਦਾ ਹੁੰਦਾ, ਉਹ ਕਹਿੰਦਾ ਇਹ ਮੈਥੋਂ ਅੱਗੇ ਨਿਕਲ ਕਿਉਂ ਗਿਆ।
1: ਹਾਂ ਦੇਖੋ ਇਹੋ ਹੀ ਸ਼ਸ਼ੋ ਪੰਚ ਹੁੰਦੇ ਆ ਵੀ ਮੈਂ ਇਹ ਕਿਉਂ ਅੱਗੇ ਨਿਕਲ ਗਿਆ, ਇਹ ਨੀ ਦੇਖਦੇ ਵੀ ਚਲੋ ਉਹਨੂੰ ਕੋਈ ਜਲਦੀ ਵੀ ਹੋ ਸਕਦੀ, ਕਈ ਵਾਰੀ ਜਲਦੀ ਵੀ ਹੁੰਦੀ ਆ,
0: ਹੋ ਸਕਦਾ
1: ਕੋਈ ਮਰੀਜ਼ ਹੀ ਜਾਂਦਾ ਹੁੰਦਾ ਇਹੋ ਜਿਹਾ, ਜਾਂ ਕੋਈ ਇਹੋ ਜਿਹਾ ਸਰਕਮਸਟਾਂਸਸ ਬਣ ਜਾਂਦੇ, ਬੰਦੇ ਨੂੰ ਜਾਣਾ ਪੈਂਦਾ, ਪਰ ਉੱਥੇ ਦੂਸਰੇ ਬੰਦੇ ਨੂੰ ਸਮਝਦਾਰੀ ਇਹ ਚਾਹੀਦੀ ਹੈ ਵੀ ਮੈਂ ਰੁਕ ਜਾਵਾਂ।
0: ਹਾਂ ਬਿਲਕੁਲ,
1: ਕੋਈ ਫਰਕ ਨਹੀਂ
0: ਜਾਂਦਾ, ਜਾਣ ਦਿਓ ਜੀ, ਤੁਸੀਂ ਕਿਸੇ ਨਾਲ ਰੇਸ ਲਾ ਕੇ ਲੈਣਾ ਕੀ ਹੈ ਕਿ ਨਹੀਂ। ਸੋ ਇਸ ਕਰਕੇ ਸੜਕੀ ਆਵਾਜਾਈ ਦੇ ਵਿੱਚ ਬਹੁਤ ਜ਼ਿਆਦਾ ਜਿੱਦਾਂ ਕਹਿੰਦੇ ਕਿ ਸੁਭਾਅ ਦੇ ਸ਼ਾਂਤੀ
1: ਜੀ,
0: ਹੈ ਨਾ, ਉਹ ਗੱਲ ਤਾਂ ਸੁਭਾਅ ਤੋਂ ਵਿਗੜਦੀ ਹੈ।
1: ਸਹੀ,
0: ਮਾਨਸਿਕ ਤੌਰ ਤੇ ਔਰ ਸਰੀਰਕ ਤੌਰ ਤੇ ਤੁਹਾਡਾ ਸੰਤੁਲਨ ਹੋਣਾ ਇਹ ਵੀ ਬੜਾ ਜ਼ਰੂਰੀ ਹੈ
1: ਜੀ।
0: ਇਹਦੇ ਨਾਲ ਜਿੱਦਾਂ ਹੈ ਕਿ ਤੁਸੀਂ ਆਪਣਾ ਵੀ ਬਚਾਅ ਕਰਦੇ ਹੋ ਤੇ ਦੂਜਿਆਂ ਦਾ ਵੀ ਬਚਾਅ।
1: ਦੇਖੋ ਸਾਵਧਾਨੀ ਹਟੀ ਤੇ ਦੁਰਘਟਨਾ
0: ਘਟੀ। ਦੋ ਬੋਲ ਗਾਉਣ ਦੇ ਲਾਉਂਦੇ ਹਾਂ,
1: ਲਾ ਦਿਓ ਜੀ।

0: ਹਾਂ ਜੀ ਰੁਲਿਆ ਰਾਮ ਜੀ
1: ਸ਼ਿੰਗਾਰਾ ਸਿੰਘ ਜੀ ਦੇਖੋ ਆਪਾਂ ਸਾਰੇ ਜਾਣਦੇ ਹਾਂ ਕਿ ਰੋਜ਼ਗਾਰ ਅੱਜ ਬੜੀ ਇੱਕ ਵੱਡੀ ਸਮੱਸਿਆ ਹੈ ਸਾਡੇ ਸਾਰਿਆਂ ਲਈ ਕਿਉਂਕਿ ਉਹਨੇ ਸਾਡੇ ਕੋਲ ਸਾਧਨ ਨਹੀਂ ਹੈ ਜੇ ਹੁਣ ਸਰਕਾਰੀ ਨੌਕਰੀਆਂ ਦੇਖੀਏ ਜਾਂ ਹੋਰ ਵੀ ਆਪਾਂ ਦੇਖੀਏ ਕਿਸੇ ਪਾਸੇ
0: ਜੀ
1: ਇੰਨੇ ਜ਼ਿਆਦਾ ਜਿੱਦਾਂ ਕਹਿੰਦੇ ਕਿ ਸਾਡੇ ਕੋਲ ਨਹੀਂ ਕਿ ਅਸੀਂ ਸਭ ਨੂੰ ਨੌਕਰੀਆਂ ਸਭ ਨੂੰ ਰੁਜ਼ਗਾਰ ਦੇ ਸਕੀਏ ਪਰ ਇਹਦਾ ਮਤਲਬ ਇਹ ਨਹੀਂ ਕਿ ਸਾਰਿਆਂ ਨੂੰ ਬੇਰੁਜ਼ਗਾਰ ਕਰ ਦਈਏ
0: ਸਹੀ ਗੱਲ
1: ਨਹੀਂ ਰੁਜ਼ਗਾਰ ਤਾਂ ਸਭ ਨੂੰ ਚਾਹੀਦਾ ਤੇ ਉਹਦੇ ਲਈ ਸਿਰਫ ਜਿੱਦਾਂ ਕਹਿੰਦੇ ਕਿ ਦਿਮਾਗ ਨੂੰ ਆਪਾਂ ਨੇ ਸੋਚ ਨੂੰ ਬਦਲਣ ਦੀ ਲੋੜ ਹੈ
0: ਜੀ
1: ਕਿ ਰੁਜ਼ਗਾਰ ਲੱਭਣ ਦੀ ਬਜਾਏ ਰੁਜ਼ਗਾਰ ਪੈਦਾ ਕਰਨਾ ਸੋਚੀ
0: ਸਹੀ ਗੱਲ ਆ
1: ਗੱਲ ਤਾਂ ਕੁਛ ਵੀ ਨਹੀਂ ਹੈਗੀ ਇੱਕ ਸੋਚਣ ਦਾ ਫਰਕ ਹੈ ਜੇ ਤੁਸੀਂ ਰੁਜ਼ਗਾਰ ਲੱਭਣ ਦੀ ਬਜਾਏ ਰੁਜ਼ਗਾਰ ਨੂੰ ਦੇਣ ਵਾਲੇ ਪਾਸੇ ਵੀ ਮੈਂ ਰੁਜ਼ਗਾਰ ਕਿਸੇ ਨੂੰ ਦੇਣਾ ਆ ਤੇ ਤੁਹਾਡੇ ਆਪਣੇ ਆਪ ਦੇ ਵਿੱਚ ਹੀ 100 ਤਰ੍ਹਾਂ ਦੇ ਯਤਨ ਜਿਹੜੇ ਆ ਉਹ ਪੈਦਾ ਹੋ ਜਾਣਗੇ
0: ਸਹੀ ਗੱਲ ਆ
1: ਉਪਰਾਲੇ ਪੈਦਾ ਹੋ ਜਾਣਗੇ ਸੋ ਅੱਜ ਸਮਾਂ ਜਿਹੜਾ ਹੈ ਸ਼ਿੰਗਾਰਾ ਸਿੰਘ ਜੀ ਇਹੀ ਹੈ ਚਾਹੇ ਤੁਸੀਂ ਪਿੰਡ ਚ ਹੋ ਚਾਹੇ ਤੁਸੀਂ ਕਸਬੇ ਚ ਹੋ ਚਾਹੇ ਤੁਸੀਂ ਸ਼ਹਿਰ ਚ ਹੋ
0: ਸਹੀ ਗੱਲ
1: ਚਾਹੇ ਤੁਸੀਂ ਖੇਤੀਬਾੜੀ ਨਾਲ ਜੁੜੇ ਹੋ ਤੇ ਕਿਸੇ ਵੀ ਕੰਮ ਨਾਲ ਜੁੜੇ ਹੋਏ ਹੋ ਤੁਸੀਂ ਉਸੇ ਕੰਮ ਦੇ ਵਿੱਚ ਲੱਭਣਾ ਹੈ ਜ਼ਰੂਰੀ ਨਹੀਂ ਹੈ ਵੀ ਆਪਾਂ ਖੇਤੀਬਾੜੀ ਦਾ ਕੰਮ ਕਰਦੇ ਹਾਂ ਤੇ ਆਪਾਂ ਸੋਚੀਏ ਵੀ ਹੁਣ ਅਸੀਂ ਕੱਪੜੇ ਦੀ ਦੁਕਾਨ ਖੋਲ ਲਈਏ ਜਾਂ ਕੱਪੜੇ ਵਾਲਾ ਕੰਮ ਕਰ ਲਈਏ ਨਾ ਕੰਮ ਉਹ ਕਰੋ ਜਿਹੜਾ ਤੁਹਾਡੇ ਨਾਲ ਰਲ ਗੱਡ ਹੈ
0: ਜਾਣਕਾਰੀ ਜਿਹਦੀ
1: ਜਾਣਕਾਰੀ ਹੈ ਜੇ ਆਪਾਂ ਕਹੀਏ ਨਾ ਕਿਉਂਕਿ ਸਾਡਾ ਜਿੱਦਾਂ ਕਹਿੰਦੇ ਕਿ ਮਾਨਸਿਕ ਤੌਰ ਤੇ ਵੀ ਉਹਦੇ ਚ ਕੰਮ ਦੇ ਵਿੱਚ ਕੁਛ ਨਾ ਕੁਛ ਹੁੰਦਾ ਹੈ
0: ਜੀ
1: ਜਿਹਨੂੰ ਅਸੀਂ ਮਤਲਬ ਮਹਿਸੂਸ ਕਰੀਏ ਨਾ ਕਰੀਏ ਸੋ ਇਸ ਕਰਕੇ ਖੇਤੀਬਾੜੀ ਦੇ ਕੰਮ ਦੇ ਵਿੱਚ ਬਹੁਤ ਸਾਰੇ ਉਪਰਾਲੇ ਹੈ ਬਹੁਤ ਸਾਰੀਆਂ ਸੰਭਾਵਨਾਵਾਂ ਹੈ ਜੇ ਆਪਾਂ ਲੱਭਣ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਰੁਜ਼ਗਾਰ ਆਪਣਾ ਤਾਂ ਹੈ ਹੀ ਹੈ ਸਾਡਾ ਅਸੀਂ ਦੂਜਿਆਂ ਲਈ ਵੀ ਰੁਜ਼ਗਾਰ ਦਾ ਵਾਇਸ ਬਣ ਸਕਦੇ
0: ਹਾਂ ਜੀ ਪਰ ਐਫਰਟ ਕਰਨ ਦੀ ਲੋੜ ਆ ਯਤਨ ਕਰਨ ਦੀ ਲੋੜ ਆ
1: ਹਾਂ ਦੇਖੋ ਹੁਣ ਇਹ ਚੀਜ਼ਾਂ ਨੂੰ ਜੇ ਆਪਾਂ ਬੜਾਵਾ ਦੇਖਣ ਦੀ ਗੱਲ ਕਰੀਏ ਖੇਤੀਬਾੜੀ ਯੂਨੀਵਰਸਿਟੀ ਹੈ ਬਹੁਤ ਸਾਰੇ ਉਪਰਾਲੇ ਕਰਦੀ ਹੈ ਰੁਜ਼ਗਾਰ ਦੇ ਸਿੱਖਿਆ ਦੇ ਬਾਬਤ ਇਸੇ ਵਿਸ਼ੇ ਨੂੰ ਲੈ ਕੇ ਨਾ ਆਪਣੇ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਐਸ ਐਸ ਗੋਸਲ ਸਾਹਿਬ ਨਾਲ ਗੱਲਾਂ ਬਾਤਾਂ ਸਾਂਝੀਆਂ ਹੋਈਆਂ
0: ਜੀ
1: ਇਹ ਆਪਾਂ ਸਾਂਝੀਆਂ ਕਰਦੇ ਹਾਂ
0: ਬਿਲਕੁਲ ਜੀ
2: ਪਿਆਰੇ ਸਰੋਤਿਓ ਸਤਿ ਸ੍ਰੀ ਅਕਾਲ ਆਕਾਸ਼ ਬਾਣੀ ਰੇਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਇੱਕ ਬਹੁਤ ਅਹਿਮ ਵਿਸ਼ੇ ਤੇ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਕਿਵੇਂ ਪੈਦਾ ਕਰਦਾ ਹੈ ਔਰ ਇਸ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਸਾਡੇ ਦਰਮਿਆਨ ਪਹੁੰਚੇ ਨੇ ਡਾਕਟਰ ਸਤਬੀਰ ਸਿੰਘ ਗੋਸਲ ਮਾਨਯੋਗ ਵਾਈਸ ਚਾਂਸਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਗੋਸਲ ਸਾਹਿਬ ਸਭ ਤੋਂ ਪਹਿਲਾਂ ਸਾਡੇ ਆਕਾਸ਼ਬਾਣੀ ਰੇਡੀਓ ਜਲੰਧਰ ਵਿੱਚ ਤੁਹਾਡਾ ਸਵਾਗਤ ਹੈ
3: ਧੰਨਵਾਦ ਜੀ
2: ਸੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਹੀ ਨਹੀਂ ਪੰਜਾਬ ਦੇ ਗੁਆਂਢੀ ਸੂਬੇ ਵੀ ਔਰ ਸਾਰੇ ਦੇਸ਼ ਦੀ ਇੱਕ ਸਰਬੋਰ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਇੱਕ ਨੰਬਰ 1 ਤੇ ਚੱਲ ਰਹੀ ਹੈ ਹੁਣ ਤਾਂ ਜੇ ਹੋਰ ਗੱਲ ਕਰੀਏ ਤੇ ਦੇਸ਼ ਪ੍ਰਦੇਸ਼ਾਂ ਦੇ ਵਿੱਚ ਵੀ ਯੂਨੀਵਰਸਿਟੀ ਦਾ ਬਹੁਤ ਨਾਮ ਚੱਲ ਰਿਹਾ ਕਿਉਂਕਿ ਤੁਹਾਡੇ ਸਟੂਡੈਂਟਸ ਜਿਹੜੇ ਨੇ ਉਹ ਵੱਖ ਵੱਖ ਦੇਸ਼ਾਂ ਦੇ ਵਿੱਚ ਜਾ ਕੇ ਵੀ ਖੇਤੀ ਖੋਜ ਦੀ ਸਟੱਡੀ ਕਰ ਰਹੇ ਨੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਪੀਏਯੂ ਨੇ ਨੌਜਵਾਨ ਪੀੜ੍ਹੀ ਨੂੰ ਪੜ੍ਹਾਈ ਖੇਤੀ ਖੋਜ ਖੇਡਾਂ ਸੱਭਿਆਚਾਰਕ ਅਤੇ ਸਾਹਿਤਕ ਸਰਗਰਮੀਆਂ ਵਿੱਚ ਜੋੜਨ ਲਈ ਜੋ ਕੰਮ ਕੀਤੇ ਨੇ ਉਹਦੇ ਬਾਰੇ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਜਾਣਕਾਰੀ ਸਾਂਝੀ ਕਰੋ
3: ਸੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਹੈਗੀ ਉਹ ਤਿੰਨ ਵੱਡੇ ਕੰਮ ਕਰ ਰਹੀ ਹੈ ਇੱਕ ਤਾਂ ਖੋਜ ਦਾ ਕੰਮ ਅਸੀਂ ਕਰ ਰਹੇ ਹਾਂ ਜਿਹਦੇ ਚ ਅਸੀਂ ਨਵੀਆਂ ਨਵੀਆਂ ਵਰਾਇਟੀਆਂ ਜਿਹੜੀਆਂ ਨੇ ਫਸਲਾਂ ਦੀਆਂ ਉਹ ਦਿੰਦੇ ਹਾਂ ਉਹਨਾਂ ਨੂੰ ਪੈਦਾ ਕਰਨ ਦੇ ਢੰਗ ਦੱਸਦੇ ਹਾਂ ਅਤੇ ਉਹਨਾਂ ਨੂੰ ਕੀੜਿਆਂ ਤੋਂ ਬਿਮਾਰੀਆਂ ਤੋਂ ਬਚਾਉਣਾ ਉਹ ਵੀ ਦੱਸਦੇ ਹਾਂ ਅਤੇ ਅੱਗੇ ਪ੍ਰੋਸੈਸਿੰਗ ਕਿਵੇਂ ਕਰਨੀ ਉਹ ਵੀ ਦੱਸਦੇ ਹਾਂ ਜਿਹੜੀ ਐਜੂਕੇਸ਼ਨ ਅਸੀਂ ਦੋ ਤਰ੍ਹਾਂ ਦੀ ਦੇ ਰਹੇ ਹਾਂ ਇੱਕ ਤਾਂ ਅਸੀਂ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਹਾਂ ਇੱਕ ਅਸੀਂ ਫਾਰਮਰ ਨੂੰ ਵੀ ਐਜੂਕੇਸ਼ਨ ਦੇ ਰਹੇ ਹਾਂ ਜਿਹੜੇ ਦੂਜੀ ਨਸਲੀਆਂ ਨਹੀਂ ਦੇ ਰਹੇ ਹਾਂ ਉਹ ਵੀ ਇੱਕ ਐਜੂਕੇਸ਼ਨ ਹੀ ਹੈਗੀ ਹੈ ਸਾਰੀ ਟੈਕਨੋਲੋਜੀ ਜਿਹੜੀ ਅਸੀਂ ਫਾਰਮਰ ਨੂੰ ਜਦੋਂ ਟ੍ਰਾਂਸਫਰ ਕਰਦੇ ਹਾਂ ਨਾ ਉਹਨਾਂ ਨੂੰ ਐਜੂਕੇਸ਼ਨ ਦਿੰਦੇ ਹਾਂ ਸੋ ਬੱਚਿਆਂ ਦੀ ਐਜੂਕੇਸ਼ਨ ਜਿਹੜੀ ਹੈਗੀ ਉਹਦੇ 'ਚ ਇਹ ਹੈਗਾ ਅਸੀਂ ਉਹਨਾਂ ਨੂੰ ਪੜ੍ਹਾਈ ਕਰਾਉਂਦੇ ਇਕੱਲੀ ਖੇਤੀ ਦੀ ਨੇ ਹੁਣ ਤਾਂ ਖੇਤੀ ਦੇ ਨਾਲ ਹੋਰ ਬੜੇ ਸਬਜੈਕਟ ਹੈਗੇ ਨੇ ਉਹ ਸਾਰਿਆਂ ਦੀ ਪੜ੍ਹਾਈ ਕਰਾਉਂਦੇ ਹਾਂ ਪਹਿਲਾਂ ਸ਼ੁਰੂ ਜਦੋਂ ਹੋਈ ਸੀ ਉਦੋਂ ਤਾਂ ਸਿਰਫ ਅਸੀਂ BSc ਐਗਰੀਕਲਚਰ ਹੀ ਕਰਾਇਆ ਕਰਦੇ ਸੀ ਫਿਰ ਇੱਕ ਕਮਿਊਨਿਟੀ ਸਾਇੰਸ ਉਹਦੇ ਸ਼ੁਰੂ ਹੋ ਗਈ ਐਗਰੀਕਲਚਰ ਇੰਜੀਨੀਅਰਿੰਗ ਦੇ ਵਿੱਚ BTech ਸ਼ੁਰੂ ਹੋ ਗਿਆ ਪਰ ਹੁਣ ਤਾਂ ਸਾਡੇ ਕੋਲ ਜਿਹੜੇ UG ਪ੍ਰੋਗਰਾਮ ਨੇ ਉਹ 10 ਨੇ ਤੇ ਉਹਦੇ ਵਿੱਚ BSc ਐਗਰੀਕਲਚਰ ਆਨਰਸ ਤਾਂ ਹੈ ਹੀ ਹੈ ਤੇ ਉਹਦੇ ਨਾਲ BSc ਹਾਰਟੀਕਲਚਰ ਵੀ ਆਨਰਸ ਸਟਾਰਟ ਕੀਤੀ ਹੈ BSc ਫੂਡ ਟੈਕਨੋਲੋਜੀ BTech ਫੂਡ ਟੈਕਨੋਲੋਜੀ ਉਹ ਵੀ ਸ਼ੁਰੂ ਕੀਤੀ ਹੈ BTech ਬਾਇਓ ਟੈਕਨੋਲੋਜੀ ਸ਼ੁਰੂ ਕੀਤੀ ਹੈ ਤੇ ਇਸੇ ਤਰ੍ਹਾਂ BSc ਕਮਿਊਨਿਟੀ ਸਾਇੰਸ ਤੇ BSc ਨਿਊਟ੍ਰੀਸ਼ਨ ਐਂਡ ਡਾਇਟੈਟਿਕਸ ਉਹ ਸ਼ੁਰੂ ਕੀਤੀ ਹੈ ਈਵਨ BSc ਫੈਸ਼ਨ ਡਿਜ਼ਾਈਨਿੰਗ ਸ਼ੁਰੂ ਕੀਤੀ ਹੈ। ਸੋ ਇਹਦਾ ਨਵੇਂ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਨੇ ਅਤੇ ਇੱਦਾਂ ਹੀ ਅਸੀਂ ਤਕਰੀਬਨ 10 ਸਾਡੇ ਯੂ ਜੀ ਪ੍ਰੋਗਰਾਮ ਨੇ ਅਤੇ ਉਹ ਜਿਹੜੇ 10 ਨੇ ਸਾਡੇ ਕੋਲ ਲੁਧਿਆਣੇ ਹੀ ਕੈਂਪਸ ਦੇ ਵਿੱਚ 5 ਕਾਲਜ ਨੇ। ਇੱਕ ਕਾਲਜ ਐਗਰੀਕਲਚਰ ਦਾ, ਦੂਜਾ ਕਾਲਜ ਵੱਡਾ ਜਿਹੜਾ ਹੈਗਾ ਸਾਡਾ ਹਾਰਟੀਕਲਚਰ ਦਾ, ਤੀਜਾ ਐਗਰੀਕਲਚਰ ਇੰਜੀਨੀਅਰਿੰਗ ਦਾ ਹੈ ਅਤੇ ਚੌਥਾ ਇੱਕ ਕਮਿਊਨਿਟੀ ਸਾਇੰਸ ਦਾ ਹੈ ਅਤੇ ਪੰਜਵਾਂ ਸਾਡਾ ਬੇਸਿਕ ਸਾਇੰਸ ਐਂਡ ਹਿਊਮੈਨਿਟੀ ਜਿੱਥੇ ਕੈਮਿਸਟਰੀ, ਬੋਟਨੀ, ਜੋਲੋਜੀ ਉਹਨਾਂ ਦੀਆਂ ਅਸੀਂ ਬੀ ਐਸ ਸੀ ਵੀ ਕਰਾਉਂਦੇ ਹਾਂ, ਆਨਰਸ ਵੀ ਕਰਾਉਂਦੇ ਹਾਂ, ਐਮ ਐਸ ਸੀ ਵੀ ਕਰਾਉਂਦੇ ਹਾਂ, ਪੀ ਐਚ ਡੀ ਵੀ ਕਰਾਉਂਦੇ ਹਾਂ।
2: ਵਾਹ ਜੀ ਵਾਹ ਗੋਸਲ ਸਾਹਿਬ, ਇਹ ਤਾਂ ਮੈਨੂੰ ਵੀ ਹੁਣ ਹੀ ਪਤਾ ਲੱਗਾ ਕਿ ਨਾਰਮਲੀ ਇਹ ਸਮਝਿਆ ਜਾਂਦਾ ਕਿ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਹੈ, ਐਗਰੀਕਲਚਰ ਯੂਨੀਵਰਸਿਟੀ ਹੈ, ਉਹ ਤਾਂ ਸਿਰਫ ਖੇਤੀਬਾੜੀ ਦੀ ਹੈ। ਅਬ ਤੁਸੀਂ ਗੱਲ ਉੱਥੇ ਕੈਮਿਸਟਰੀ, ਫਿਜਿਕਸ, ਜਿਓਲੋਜੀ, ਬਾਇਓਲੋਜੀ ਔਰ ਆ ਫੈਸ਼ਨ ਡਿਜ਼ਾਈਨਿੰਗ ਵੀ ਤੁਸੀਂ ਇੱਕ ਗੱਲ
3: ਕੀਤੀ,
2: ਬਾਇਓਟੈਕਨੋਲੋਜੀ ਦੀ ਗੱਲ ਕੀਤੀ ਹੈ। ਇੱਥੇ ਨਾ ਮੈਂ ਤੁਹਾਡੇ ਕੋਲੋਂ ਇਹ ਸੁਨੇਹਾ ਮੇਰੇ ਸਰੋਤਿਆਂ ਨੂੰ ਦਵਾਉਣਾ ਚਾਹੁੰਦਾ ਹੈ ਕਿ ਐਗਰੀਕਲਚਰ ਯੂਨੀਵਰਸਿਟੀ ਦਾ ਜਿਹੜਾ ਉਹਨਾਂ ਦੀ ਧਾਰਨਾ ਬਣੀ ਹੋਈ ਹੈ ਕਿ ਸਿਰਫ ਐਗਰੀਕਲਚਰ ਕਰਦੇ ਨੇ, ਇਹਦਾ ਮਤਲਬ ਹੈ ਕਿ ਇੱਥੇ ਤੇ ਉਹ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ ਦੇ ਵਿੱਚ ਜਾ ਸਕਦੇ ਨੇ?
3: ਬਿਲਕੁਲ ਜੀ, ਜਾ ਵੀ ਰਹੇ ਨੇ ਬੱਚੇ ਬਹੁਤ ਸਾਡੇ। ਸੋ ਇੱਕ ਸਾਡਾ ਇਹ ਹੈਗਾ ਕਿ ਜਿਹੜਾ ਸਿਸਟਮ ਹੈ ਸਾਡਾ ਟੀਚਿੰਗ ਦਾ, ਉਹ ਅਸੀਂ ਜਦੋਂ ਯੂਨੀਵਰਸਿਟੀ ਬਣੀ ਸੀ 1962 ਦੇ ਵਿੱਚ ਯੂ ਐਸ ਏ ਦੀ ਓਹਾਇਓ ਸਟੇਟ ਯੂਨੀਵਰਸਿਟੀ ਓ ਐਸ ਯੂ, ਉਹਨਾਂ ਤੋਂ ਬੋਰੋ ਕੀਤਾ ਸੀ। ਉਹਨਾਂ ਦਾ ਟੀਚਿੰਗ ਸਿਸਟਮ ਹੈ ਉਹ ਸਾਰੇ ਦਾ ਸਾਰਾ ਅਸੀਂ ਇੱਥੇ ਨੂੰ ਕਾਪੀ ਕਰਕੇ ਇੱਥੇ ਲਾਗੂ ਕੀਤਾ ਹੋਇਆ, ਜਿਹਦੇ ਵਿੱਚ ਸਾਡਾ ਇੱਕ ਤਾਂ ਮੇਨ ਚੀਜ਼ ਹੈਗਾ ਵੀ ਜਿਹੜੇ ਸਾਡੇ ਪਲੱਸ ਟੂ ਤੋਂ ਬਾਅਦ ਪ੍ਰੋਗਰਾਮ ਨੇ ਨਾ, ਉਹ 4 ਸਾਲ ਦੇ ਨੇ। ਆਨਰਸ ਦੀ ਡਿਗਰੀ ਅਸੀਂ 4 ਸਾਲਾਂ ਬਾਅਦ ਦਿੰਦੇ ਹਾਂ। ਉਹਨਾਂ ਦਾ ਇਹ ਫਾਇਦਾ ਹੈਗਾ ਕਿ ਜਿਹੜੇ ਬੱਚੇ ਬੀ ਐਸ ਸੀ ਕਰਕੇ ਐਮ ਐਸ ਸੀ ਅਤੇ ਪੀ ਐਚ ਡੀ ਬਾਹਰ ਕਰਨੀ ਚਾਹੁੰਦੇ ਯੂ ਐਸ ਏ, ਕੈਨੇਡਾ, ਆਸਟ੍ਰੇਲੀਆ, ਅਤੇ ਉੱਥੇ ਉਹ ਰੈਕੋਗਨਾਈਜ਼ਡ ਡਿਗਰੀ ਹੈ 4 ਸਾਲਾਂ ਵਾਲੀ। ਉੱਥੇ ਵੀ ਪਲੱਸ ਟੂ ਤੋਂ ਬਾਅਦ 4 ਸਾਲ ਲੱਗਦੇ ਨੇ, ਸਾਡੇ ਵੀ ਪਲੱਸ ਟੂ ਤੋਂ ਬਾਅਦ 4 ਸਾਲ ਨੇ। ਸੋ ਉਹ ਜਦੋਂ ਉੱਥੇ ਉਹਨਾਂ ਨੇ ਬੱਚੇ ਲੈਣੇ ਨੇ ਨਾ ਅੱਗੇ ਐਮ ਐਸ ਸੀ ਵਾਸਤੇ, ਅਤੇ ਜੀ ਆਰ ਈ ਦਾ ਇਗਜ਼ਾਮ ਹੁੰਦਾ, ਜਿਵੇਂ ਟੋਫਲ ਆਪਾਂ ਦੇ ਰਹੇ ਹਾਂ, ਆਈਲੈਟਸ ਦੇ ਰਹੇ ਹਾਂ, ਇੱਕ ਸਾਇੰਸ ਵਾਸਤੇ, ਸਾਇੰਸ ਗ੍ਰੈਜੂਏਟਸ ਵਾਸਤੇ ਜੀ ਆਰ ਈ ਗ੍ਰੈਜੂਏਟ ਰਿਕਾਰਡ ਐਗਜ਼ਾਮੀਨੇਸ਼ਨ, ਉਹ ਪਾਸ ਕਰਨਾ ਪੈਂਦਾ ਹੈ, ਕਰ ਲੈਂਦੇ ਨੇ ਬੱਚੇ ਬੜਾ ਸੌਖਾ।
2: ਬਿਲਕੁਲ,
3: ਅਤੇ ਅਸੀਂ ਵੇਖ ਰਹੇ ਹਾਂ ਕਿ ਜਦੋਂ ਜੀ ਆਰ ਈ ਬੱਚੇ ਕਰ ਜਾਂਦੇ ਨੇ ਨਾ, ਉਹ ਜਦੋਂ ਬਾਹਰ ਜਾਂਦੇ ਦੂਜੇ ਕੰਟਰੀਆਂ ਦੇ ਵਿੱਚ, ਉਹਨਾਂ ਦੀ ਜਿਹੜੀ ਫੀਸ ਹੁੰਦੀ ਹੈ ਬੈਂਚ ਫੀਸ, ਉਹ ਸਾਰੀ ਦੀ ਸਾਰੀ ਉਹ ਯੂਨੀਵਰਸਿਟੀ ਦਿੰਦੀ ਜਿਹੜਾ ਨੇ ਤੁਹਾਨੂੰ ਐਡਮਿਸ਼ਨ ਦਿੱਤੀ ਹੈ। ਨਾਲ ਨਾਲ ਉਹਨਾਂ ਨੂੰ ਇੱਕ ਮਹੀਨੇ ਦਾ ਜਿਹੜਾ ਖਰਚਾ ਹੁੰਦਾ ਨਾ ਡਾਲਰ ਦੇ ਵਿੱਚ, ਰਹਿਣ ਦਾ ਖਰਚਾ, ਖਾਣੇ ਦਾ ਖਰਚਾ, ਤੇ 2500 ਤੋਂ ਲੈ ਕੇ 3000 ਡਾਲਰ ਉਹ ਵੀ ਮਿਲਦਾ ਹੈ ਪੋਕਟ ਮਨੀ। ਉਹ ਇੰਨਾ ਹੁੰਦਾ ਹੈ ਕਿ ਤੁਹਾਡੇ ਕੋਲ 2500 ਡਾਲਰ, 3000 ਡਾਲਰ ਜੇ ਹੋਵੇ ਨਾ, ਉੱਥੇ 1500 ਡਾਲਰ ਨਾਲ ਸਭ ਕੁਛ ਹੋ ਜਾਂਦਾ ਹੈ, ਖਰਚਾ ਖੁਰਚਾ, ਉਹ ਬਾਕੀ ਤੁਹਾਡੇ ਵਾਧੂ ਹੈ। ਤੇ ਮੌਜਾਂ ਕਰਦੇ ਨੇ ਬੱਚੇ, 6 ਪਿਛਲੇ 7 ਸਾਲਾਂ ਦੇ ਵਿੱਚ ਸਾਡੇ ਯੂਨੀਵਰਸਿਟੀ ਦੇ ਵਿੱਚੋਂ, ਪੀ ਏ ਯੂ ਦੇ ਵਿੱਚੋਂ ਪੜ੍ਹ ਕੇ ਜਿਹੜੇ 500 ਬੱਚਾ ਯੂ ਐਸ ਏ, ਕੈਨੇਡਾ, ਆਸਟ੍ਰੇਲੀਆ, ਐਮ ਐਸ ਸੀ ਅਤੇ ਪੀ ਐਚ ਡੀ ਕਰ ਗਿਆ।
2: ਤੇ
3: ਲੈ ਕੇ ਕੀ ਜਾਂਦੇ ਨੇ ਇੱਥੋਂ, 1-way ਟਿਕਟ, ਇੱਕ ਪਾਸੇ ਦੀ ਟਿਕਟ ਪੇਰੈਂਟਸ ਨੇ ਲੈ ਕੇ ਦੇਣੀ ਹੈ, ਹੋਰ ਕੁਛ ਨਹੀਂ ਦੇਣਾ ਉਹਨੇ,
2: ਵਾਹ ਜੀ
3: ਡਿਗਰੀ ਕਰ ਲੈਣੀ।
2: ਤੇ ਮਾਨਯੋਗ ਵੀ ਸੀ ਸਰ, ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਇੱਕ ਬੰਦੇ ਦੀ ਟਿਕਟ ਹੀ ਲੈ ਕੇ ਜਾਂਦੇ ਨੇ, ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਫਿਰ ਚੋਣੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਲੈਣੀ ਹੈ,
3: ਚਾਹੀਦੀ ਹੈ।
2: ਔਰ ਉਹ ਜਿੰਨੇ ਤੁਸੀਂ ਕੋਰਸ ਦੱਸੇ ਨੇ ਉਹ ਇੱਥੇ ਕੋਰਸ ਕਰਨ, ਕੋਰਸ ਤੋਂ ਬਾਅਦ ਆਪਣੀ ਕੈਪੈਸਿਟੀ ਦੇ ਮੁਤਾਬਕ ਇਸ ਤਰ੍ਹਾਂ ਦਾ ਜੀ ਆਰ ਈ ਦਾ ਟੈਸਟ ਕਰਕੇ, ਤੇ ਐਵੇਂ 30-30, 40-40 ਲੱਖ ਰੁਪਈਆ ਲਾ ਕੇ ਬਾਹਰ ਜਾ ਰਹੇ ਨੇ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ?
3: ਦੇਖੋ, ਜਿਹੜੇ ਬਾਹਰ ਜਾ ਰਹੇ ਨੇ 30-40 ਲੱਖ ਰੁਪਇਆ ਲੈ ਕੇ, ਇੱਕ ਤਾਂ ਬਹੁਤੇ ਹਾਇਰ ਡਿਗਰੀ ਵਾਸਤੇ ਨਹੀਂ ਜਾ ਰਹੇ।
2: ਹਾਂਜੀ,
3: ਜੇ ਕੋਈ 10ਵੀਂ ਤੋਂ ਬਾਅਦ ਜਾ ਰਿਹਾ, ਪਲੱਸ ਟੂ ਤੋਂ ਬਾਅਦ ਜਾ ਰਿਹਾ, ਤੇ ਉਹਨਾਂ ਨੇ ਹਾਇਰ ਡਿਗਰੀ ਨਹੀਂ ਜਾਂਦੇ, ਉਹ ਬਹੁਤ ਘੱਟ ਬੱਚੇ ਨੇ ਜਿਹੜੇ ਕਿ ਬੀ ਐਸ ਸੀ ਉੱਥੇ ਜਾਂ ਬੀ ਟੈਕ ਕਰਨਗੇ ਜਾਂ ਉਹ ਤੋਂ ਬਾਅਦ ਕੋਈ ਐਮ ਬੀ ਏ ਕਰਨਗੇ, ਉਹ ਬਹੁਤੇ ਜਾਰਾਂ ਜਾ ਰਹੇ ਨੇ, ਛੋਟੇ ਛੋਟੇ 1 ਸਾਲ ਦੇ, 2-2 ਸਾਲ ਦੇ
2: ਡਿਪਲੋਮੇ
3: ਵਾਸਤੇ। ਡਿਪਲੋਮੇ ਤੋਂ ਬਾਅਦ ਫਿਰ ਚੰਗੀ ਨੌਕਰੀ ਤਾਂ
2: ਨਹੀਂ
3: ਆਪਾਂ ਨੂੰ ਮਿਲਦੀ, ਡਿਪਲੋਮੇ ਤੋਂ ਬਾਅਦ ਤਾਂ ਛੋਟੀ ਨੌਕਰੀ ਕੋਈ ਮਿਲ ਜਾਣੀ ਹੈ, ਉਹ ਵੀ ਕਦੇ ਮਿਲਦੀ ਹੈ ਕਿ ਨਹੀਂ, ਉਹ ਵੀ ਕੋਈ ਪਰਮਾਨੈਂਟ ਤਾਂ ਹੁੰਦੀਆਂ ਨੇ, ਅੱਜ ਮਿਲ ਗਈ ਅਗਲੇ ਸਾਲ ਫਿਰ ਹਟ ਗਈ, 6 ਮਹੀਨੇ ਬਾਅਦ ਹਟ ਗਈ, ਤੇ ਉਹ ਤਾਂ ਫਿਰ ਨਹੀਂ ਸਟੇਬਲ ਨੇ ਨਾ ਆਪਾਂ ਲਾਈਫ ਦੇ ਵਿੱਚ ਹੁੰਦੇ। ਜਿਹੜਾ ਇਹ ਸਿਸਟਮ ਹੈ ਨਾ ਪੀ ਏ ਯੂ ਵਾਲਾ, ਤੇ ਇਹਦੇ ਚ ਤਾਂ ਤੁਸੀਂ ਗ੍ਰੈਜੂਏਸ਼ਨ ਇੱਥੇ ਹੀ ਕਰ ਲੈਣੀ ਹੈ, ਆਨਰਸ ਦੀ ਡਿਗਰੀ ਤੁਹਾਨੂੰ ਦੇ ਦੇਣੀ ਹੈ, ਫਿਰ ਜਾ ਕੇ ਤੁਸੀਂ ਮਾਸਟਰਸ ਕਰੋਗੇ, ਪੀ ਐਚ ਡੀ ਕਰੋਗੇ, ਜਦੋਂ ਇੰਨੀ ਕਰ ਲੈਂਦੇ ਨਾ, ਉਹਦੀਆਂ ਜੋਬ ਓਪਰਚੁਨਿਟੀਜ਼ ਬਹੁਤ ਹੋ ਜਾਂਦੇ ਨੇ, ਤੇ ਉਹਦੇ ਚ ਈਵਨ ਜਿਹੜੇ ਯੂਨੀਵਰਸਿਟੀਆਂ ਨੇ ਉੱਥੋਂ ਦੀਆਂ, ਉਹਨਾਂ ਵਿੱਚ ਟੀਚਿੰਗ ਦੇ ਵੀ ਹੁੰਦਾ ਹੈ, ਇੱਕ ਉੱਥੇ ਪੋਸਟ ਡਾਕਟਰ ਫੈਲੋਸ਼ਿਪ ਹੁੰਦੇ ਨੇ ਪੀ ਐਚ ਡੀ ਤੋਂ ਬਾਅਦ, ਉਹ ਆਮ ਕਰਕੇ ਮਿਲ ਹੀ ਜਾਂਦਾ ਤੁਹਾਨੂੰ, ਹੁੰਦੀਆਂ ਤਾਂ ਚਲੋ ਕੰਟਰੈਕਚੁਅਲ ਪੋਸਟਾਂ ਨੇ, ਜੇ ਤੁਸੀਂ ਚਾਹੋ 5-10 ਸਾਲ ਉਹ ਤੁਹਾਨੂੰ ਮਿਲ ਹੀ ਜਾਂਦਾ, ਹੌਲੀ ਹੌਲੀ ਗ੍ਰੀਨ ਕਾਰਡ ਬਣ ਜਾਂਦਾ।
2: ਵੀਸੀ ਸਰ, ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਤਕਰੀਬਨ 500 ਬੱਚਾ ਤੁਹਾਡਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਪੜ੍ਹ ਕੇ ਗਿਆ, ਤੇ ਮੈਂ ਪਿੱਛੇ ਜੇ ਤੁਹਾਡਾ ਇੱਕ ਇਸ਼ਤਿਹਾਰ ਵੀ ਪੜਿਆ ਸੀਗਾ ਅਖਬਾਰਾਂ ਦੇ ਵਿੱਚ, ਤੁਸੀਂ ਲਗਵਾਇਆ ਕਿ ਹੁਣ ਤੁਸੀਂ ਦਸਵੀਂ ਤੋਂ ਬਾਅਦ ਵੀ ਬੱਚਿਆਂ ਨੂੰ ਕੋਸ਼ਿਸ਼ ਕਰਦੇ ਹੋ ਕਿ ਉਹ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਆ ਜਾਣ, ਤੇ ਉਹਨਾਂ ਬਾਰੇ ਥੋੜਾ ਜਿਹਾ ਡਿਟੇਲ ਚ ਦੱਸ ਦਿਓ ਕਿ ਦਸਵੀਂ ਤੋਂ ਬਾਅਦ ਬੱਚਾ ਕਿਵੇਂ ਔਰ ਪਲੱਸ ਟੂ ਤੋਂ ਬਾਅਦ ਬੱਚਾ ਕਿਵੇਂ ਤੁਹਾਡੀ ਯੂਨੀਵਰਸਿਟੀ ਚ ਐਂਟਰੀ ਕਰ ਜੇ।
3: ਹਾਂ, ਇੱਕ ਚੀਜ਼ ਹੁਣ ਰੇਅਰ ਹੈਗੀ ਪੰਜਾਬ ਦੇ ਵਿੱਚ, ਜਿਹੜੇ ਬੱਚੇ ਯੂਨੀਵਰਸਿਟੀਆਂ ਚ ਆਉਂਦੇ ਨੇ, ਕਾਲਜਾਂ ਚ ਆਉਂਦੇ ਨੇ, ਪਲੱਸ ਟੂ ਤੋਂ ਬਾਅਦ ਹੀ ਆਉਂਦੇ ਨੇ।
2: ਹਾਂਜੀ,
3: ਪਰ ਇੱਕ ਪੀਏਯੂ ਹੈਗੀ ਜਿਹੜੀ ਕਿ ਦਸਵੀਂ ਤੋਂ ਬਾਅਦ ਵੀ ਬੱਚੇ ਲੈਂਦੀ ਹੈ ਤੇ ਪਲੱਸ ਟੂ ਤੋਂ ਬਾਅਦ ਵੀ ਬੱਚੇ ਲੈਂਦੀ ਹੈ।
2: ਅੱਛਾ,
3: ਸੋ ਦਸਵੀਂ ਤੋਂ ਬਾਅਦ ਜਿਹੜੇ ਬੱਚੇ ਆਉਣਾ ਚਾਹੁੰਦੇ ਨੇ, ਸਾਡੇ ਕੋਲ ਦੋ ਇੰਸਟੀਚਿਊਟਸ ਨੇ। ਇੱਕ ਸਾਡਾ ਇੰਸਟੀਚਿਊਟ ਹੈਗਾ, ਸਾਡਾ ਰਿਸਰਚ ਸਟੇਸ਼ਨ ਹੈ ਬਹੁਤ ਪੁਰਾਣਾ ਗੁਰਦਾਸਪੁਰ ਦੇ ਵਿੱਚ, ਉੱਥੇ ਅਸੀਂ ਇੱਕ ਇੰਸਟੀਚਿਊਟ ਬਣਾਇਆ ਜਿੱਥੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ। ਇੱਦਾਂ ਹੀ ਸਾਡਾ ਇੱਕ ਰਿਸਰਚ ਸਟੇਸ਼ਨ ਬਠਿੰਡੇ ਦੇ ਵਿੱਚ ਹੈ, ਉੱਥੇ ਵੀ ਇੰਸਟੀਚਿਊਟ ਬਣਾਇਆ ਜਿੱਥੇ ਬੱਚਿਆਂ ਨੂੰ ਦਸਵੀਂ ਤੋਂ ਬਾਅਦ ਪੜ੍ਹਾਉਂਦੇ ਹਾਂ। ਸੋ ਉਹ ਅਸੀਂ ਬੱਚੇ ਲੈਂਦੇ ਹਾਂ ਦਸਵੀਂ ਤੋਂ ਬਾਅਦ, ਦੋ ਸਾਲ ਉਹ ਬੱਚੇ ਜਾਂ ਗੁਰਦਾਸਪੁਰ ਪੜ੍ਹਦੇ ਨੇ ਜਾਂ ਬਠਿੰਡੇ ਪੜ੍ਹਦੇ ਨੇ, ਪਰ ਦੋ ਸਾਲਾਂ ਵਿੱਚ ਜਿਹੜੇ ਪਾਸ ਆਊਟ ਹੁੰਦੇ ਨੇ ਆਟੋਮੈਟਿਕਲੀ ਉਹ ਪੀਏਯੂ ਲੁਧਿਆਣਾ ਕੈਂਪਸ ਤੇ ਆ ਜਾਂਦੇ ਨੇ, ਫਿਰ ਚਾਰ ਸਾਲ ਇੱਥੇ ਪੜ੍ਹਦੇ ਨੇ, ਤੋ ਛੇ ਸਾਲਾਂ ਬਾਅਦ ਅਸੀਂ ਉਹਨੂੰ ਬੀ

0: ਅਸੀਂ ਆਨਰੇਰੀ ਡਿਗਰੀ ਦੇ ਦਿੰਦੇ ਹਾਂ, ਦੂਜਿਆਂ ਦੇ ਬਰਾਬਰ ਆ ਜਾਂਦੇ ਨੇ।
1: ਬਿਲਕੁਲ ਜੀ ਬਿਲਕੁਲ।
0: ਸੋ ਅਸੀਂ ਇਹ ਵੇਖ ਰਿਹਾ ਕਿ ਜਿਹੜੇ ਉਹ ਬੱਚੇ ਹੁੰਦੇ ਨੇ ਦਸਵੀਂ ਵਾਲੇ ਬੱਚੇ ਜਿਹੜੇ ਆ ਰਹੇ ਨੇ, ਉਹ ਬਹੁਤੇ ਉਹ ਬੱਚੇ ਨੇ ਜਿਹੜੇ ਪਿੰਡਾਂ ਚ ਆਉਂਦੇ ਨੇ। ਪਿੰਡਾਂ ਵਾਲੇ ਬੱਚੇ ਖੇਤੀ ਨੂੰ ਜਾਣਦੇ ਹੁੰਦੇ ਨੇ, ਖੇਤੀ ਉਹਨਾਂ ਨੂੰ ਆਉਂਦੀ ਹੁੰਦੀ ਹੈ, ਸਾਇੰਸ ਅਸੀਂ ਪੜ੍ਹਾ ਦਿੰਦੇ ਹਾਂ ਤੇ ਉਹ ਬਹੁਤ ਵਧੀਆ ਸੁਮੇਲ ਹੈ, ਇੱਕ
1: ਖੇਤੀਬਾੜੀ ਤੇ ਸਾਇੰਸ ਦਾ ਇੱਕ ਸੁਮੇਲ ਬਣ ਜਾਂਦਾ।
0: ਉਹ ਬੱਚੇ ਪਰਫਾਰਮ ਬਹੁਤ ਕਰਦੇ ਨੇ, ਜਿਹੜੇ ਮੈਂ ਦੱਸਿਆ ਨਾ 500 ਬੱਚੇ ਬਾਹਰ ਗਏ ਨੇ, ਉਹਨਾਂ ਚੋਂ ਬਹੁਤੇ ਉਹ ਦਸਵੀਂ ਵਾਲੇ ਗਏ ਨੇ। ਪਿੰਡਾਂ ਚੋਂ ਆਏ ਸੀ, ਖੇਤੀ ਪਤਾ ਸੀ ਤੇ ਪੜ੍ਹ ਲਿਆ, ਇੱਥੇ ਆ ਕੇ ਮਿਹਨਤੀ ਹੁੰਦੇ ਆ ਤੇ ਉਹ ਬੱਚੇ ਬਹੁਤ ਬਾਹਰ ਗਏ।
1: ਬਿਲਕੁਲ ਜੀ ਬਿਲਕੁਲ। ਅੱਛਾ ਡਾਕਟਰ ਸਾਹਿਬ, ਗੱਲ ਆਉਂਦੀ ਹੈ ਕਿ ਜਦੋਂ ਖੇਤੀਬਾੜੀ ਯੂਨੀਵਰਸਿਟੀ ਦਾ ਨਾਮ ਆਪਾਂ ਲੈਂਦੇ ਹਾਂ ਤੇ ਕਿਸਾਨ ਨੂੰ ਬੜਾ ਮਾਣ ਹੁੰਦਾ, ਕਿਉਂਕਿ ਇੱਕ ਮੱਕਾ ਵਾ ਉਹਨਾਂ ਦਾ, ਗ੍ਰੀਨ ਰੈਵੋਲੂਸ਼ਨ ਤੁਸੀਂ ਲੈ ਕੇ ਆਏ ਤੇ ਅੱਜ ਵੀ ਤੁਸੀਂ ਸਮੇਂ ਦੇ ਹਾਣੀ ਬਣਾਉਣ ਵਾਸਤੇ ਸਾਰੇ ਕਿਸਾਨਾਂ ਨੂੰ ਨਾਲ ਲੈ ਕੇ ਤੁਰ ਰਹੇ ਹੋ, ਕੋਈ ਉਹਨਾਂ ਦੇ ਬੱਚਿਆਂ ਵਾਸਤੇ ਕੋਈ ਵਿਸ਼ੇਸ਼ ਤੌਰ ਤੇ ਕੁਛ ਇਹੋ ਜਿਹਾ ਕਰਦੇ ਹੋ ਕਿ ਉਹਨਾਂ ਦੇ ਬੱਚਿਆਂ ਨੂੰ ਥੋੜੀ ਜਿਹੀ ਆਪਾਂ ਪ੍ਰੈਫਰੈਂਸ ਦੇ ਦਈਏ?
0: ਸਾਨੂੰ ਲੋੜ ਹੈ ਉਹਨਾਂ ਬੱਚਿਆਂ ਦੀ, ਜਿਹੜੇ ਪਿੰਡਾਂ ਦੇ ਸਕੂਲ ਹੈ, ਫਾਰਮਰਸ ਦੇ ਬੱਚੇ ਨੇ ਜਿਹੜੇ ਫਾਰਮਿੰਗ ਫੈਮਿਲੀ ਦੇ ਨੇ, ਤੇ ਉਹਨਾਂ ਦੀ ਸਾਨੂੰ ਲੋੜ ਹੈ ਕਿਉਂਕਿ ਉਹਨਾਂ ਦੀ ਬੈਕਗਰਾਉਂਡ ਐਗਰੀਕਲਚਰ ਦੀ ਹੁੰਦੀ ਹੈ। ਸੋ ਅਸੀਂ ਉਹ ਬੱਚਿਆਂ ਨੂੰ ਹੁਣ ਇਸ ਸਭ ਤੋਂ ਕੀਤਾ ਕਿ ਅਸੀਂ 10% ਸੀਟਾਂ BSc ਐਗਰੀਕਲਚਰ ਦੇ ਵਿੱਚ ਭਾਵੇਂ ਲੁਧਿਆਣੇ ਪੜ੍ਹਨਾ ਪਲੱਸ ਟੂ ਤੋਂ ਬਾਅਦ ਜਾਂ ਅਸੀਂ ਬਲਵਾਲ ਸੌਂਖੜੀ ਕਾਲਜ ਹੈ ਉੱਥੇ ਪੜ੍ਹਾਉਣੇ ਨੇ। ਜਿਹੜੇ ਪਲੱਸ ਟੂ ਤੋਂ ਬਾਅਦ ਬੱਚੇ ਆਉਣਗੇ ਉਹ ਬੱਚੇ ਦਸਵੀਂ ਤੋਂ ਬਾਅਦ, ਜਿਹੜੇ ਪਲੱਸ ਟੂ ਤੋਂ ਬਾਅਦ 10% ਸੀਟਾਂ ਅਸੀਂ ਰਿਜ਼ਰਵ ਕਰਤੀਆਂ, ਉਹ ਸੀਟਾਂ ਰਿਜ਼ਰਵ ਜਿਹੜੀਆਂ ਕੀਤੀਆਂ ਨੇ ਉਹਨੂੰ ਅਸੀਂ ਵੇਰੀਫਾਈ ਕਰਾਂਗੇ ਕਿ ਪਿੰਡ ਚ ਬੱਚਾ ਆਇਆ। ਇਹਦੇ ਚ ਕੰਡੀਸ਼ਨ ਇਹ ਹੈ ਬੱਚਾ ਜਿਹੜਾ ਹੈਗਾ ਉਹ ਪਿੰਡ ਦੇ ਸਕੂਲ ਚੋਂ ਦਸਵੀਂ ਕੀਤੀ ਹੋਵੇ,
1: ਜ਼ਰੂਰੀ
0: ਇਹ ਹੈ। ਇਹਨੂੰ ਜਿਹੜਾ ਉਥੋਂ ਦੇ SDM ਹੈ ਨਾਲ ਜਿੱਥੇ ਵੀ ਲੱਗਦੇ ਨੇ ਉਹ ਵੇਰੀਫਾਈ ਕਰਕੇ ਦੇਣਗੇ, ਕਿਸਾਨ ਦਾ ਬੇਟਾ ਹੈ, ਕਿਸਾਨ ਦੀ ਬੇਟੀ ਹੈ, ਦਸਵੀਂ ਪਿੰਡ ਚੋਂ ਕੀਤੀ ਹੋਈ ਹੈ। ਫਿਰ ਸਾਡਾ ਕ੍ਰਿਸ਼ੀ ਵਿਗਿਆਨ ਕੇਂਦਰ ਵੀ ਹਰੇਕ ਜ਼ਿਲ੍ਹੇ ਚ PU ਦੇ
1: ਆਪਣੇ,
0: ਉਹ ਸਾਇੰਟਿਸਟ ਵੀ ਜਾ ਕੇ ਉਹਨੂੰ ਵੇਰੀਫਾਈ ਕਰਨਗੇ। ਅਸੀਂ ਰੀਅਲੀ ਉਹ ਲੈਣਾ ਚਾਹੁੰਦੇ ਹਾਂ ਜਿਹੜਿਆਂ ਨੇ ਪਿੰਡ ਦੇ ਸਕੂਲ ਚੋਂ ਦਸਵੀਂ ਕੀਤੀ ਹੋਵੇ, ਪਲੱਸ ਦਸਵੀਂ ਪਿੰਡ ਦੇ ਸਕੂਲ ਚੋਂ ਬਾਰਵੀਂ ਕਿਤੋਂ ਮਰਜ਼ੀ ਕੀਤੀ ਹੋਵੇ।
1: ਅੱਛਾ ਸਰ, ਦੇਖੋ ਸਾਡੇ ਸਰੋਤੇ ਜਿਹੜੇ ਨੇ ਉਹ ਸਾਰੀ ਇਸ ਸਾਡੀ ਗੱਲਬਾਤ ਨੂੰ ਸੁਣ ਰਹੇ ਨੇ, ਕਿਉਂਕਿ ਇੱਕ ਅਹਿਮ ਵਿਸ਼ੇ ਤੇ ਤੁਸੀਂ ਜਾਣਕਾਰੀ ਸਾਂਝੀ ਕਰ ਰਹੇ ਹੋ। ਤੇ ਕਦੋਂ ਤੱਕ ਉਹ ਅਪਲਾਈ ਕਰ ਸਕਦੇ ਨੇ, ਤੇ ਆਨਲਾਈਨ ਅਪਲਾਈ ਕਰਨਾ ਜਾਂ ਕੋਈ ਪ੍ਰੋਸਪੈਕਟ ਲੈ ਕੇ ਫੇਰ ਅਪਲਾਈ ਕਰਨਾ, ਇਹਦੇ ਬਾਰੇ ਥੋੜਾ ਜਿਹਾ ਸਾਡੇ ਨੌਜਵਾਨਾਂ ਨੂੰ ਦੱਸ ਦਿਓ।
0: ਸੋ ਪਹਿਲਾਂ ਤਾਂ ਐਡਮਿਸ਼ਨ ਸਾਡੀ ਚਾਲੂ ਹੈ,
1: ਹਾਂਜੀ,
0: ਤੇ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਵੈਬਸਾਈਟ ਹੈਗੀ ਹੈ,
1: ਹਾਂਜੀ,
0: ਉਹਦੇ ਉੱਤੇ ਸਾਰੀ ਜਾਣਕਾਰੀ ਪਹਿਲੇ ਪੇਜ ਤੇ ਪਈ ਹੈ,
1: ਹਾਂਜੀ,
0: ਤੇ ਉਹਦੇ ਚ ਸਾਡਾ ਪ੍ਰੋਸਪੈਕਟਸ ਰੱਖਿਆ ਹੋਇਆ,
1: ਹਾਂਜੀ,
0: ਐਡਮਿਸ਼ਨ ਫਾਰਮ ਰੱਖੇ ਹੋਏ ਨੇ, ਉਥੋਂ ਡਾਊਨਲੋਡ ਕਰਕੇ ਭਰੇ ਜਾ ਸਕਦੇ ਨੇ ਉਹ, ਤੇ ਭਰ ਕੇ ਅਪਲਾਈ ਹੁੰਦਾ ਹੈਗਾ, ਤੇ ਲਾਸਟ ਜਿਹੜੀ ਐਪਲੀਕੇਸ਼ਨ ਦੀ ਹੈ ਨਾ ਉਹ ਕੱਲ ਨੂੰ ਹੈ,
1: ਹਾਂਜੀ,
0: 8 ਮਈ ਨੂੰ, ਤੇ ਉਸ ਤੋਂ ਬਾਅਦ ਜੇ ਬੱਚੇ ਨਹੀਂ ਕਰ ਸਕਦੇ ਕਿਸੇ ਕਰਕੇ ਤੇ ਉਹਨਾਂ ਸਾਡੀ 15 ਮਈ ਤੱਕ ਹਲੇ ਐਡਮਿਸ਼ਨ ਹੋ ਸਕਦੀ ਹੈ, ਦਾਖਲਾ ਫਾਰਮ ਭਰਿਆ ਜਾ ਸਕਦਾ, ਪਰ ਉਹਦੇ ਨਾਲ ਫਿਰ ਲੇਟ ਫੀਸ ਲੱਗਦੀ ਹੈ 1000 ਰੁਪਿਆ। ਤੇ ਉਸ ਤੋਂ ਬਾਅਦ ਜਿਹੜੇ NRI ਬੱਚੇ ਵੀ ਅਪਲਾਈ ਕਰਦੇ ਨੇ ਜਾਂ ਜਿਹਨਾਂ ਕੋਲ OCI ਹੁੰਦੀ ਹੈ ਬਹੁਤ ਸਾਰੇ ਫੋਰਨ ਕੰਟਰੀਆਂ ਦੇ ਵਿੱਚ, ਉਹਨਾਂ ਦੇ ਬੱਚਿਆਂ ਨੂੰ ਅਸੀਂ 19 ਜੂਨ ਤੱਕ ਉਹ ਅਪਲਾਈ ਕਰ ਸਕਦੇ ਨੇ।
1: ਇਹਦਾ ਮਤਲਬ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਵੈਬਸਾਈਟ ਜਿਹੜੀ ਕਿ www.pau.edu ਤੇ ਜਾ ਕੇ ਉਹ ਸਾਰਾ ਇਹ ਕਿਰਿਆਵਾਂ ਜਿਹੜੀਆਂ ਉਹਨੂੰ ਕਰ ਸਕਦੇ ਨੇ ਤੇ ਅਪਲਾਈ ਵੀ ਕਰ ਸਕਦੇ। ਅੱਛਾ ਮਾਨਯੋਗ VC ਸਰ, ਤੁਸੀਂ ਬੜੀ ਇੱਕ ਅਹਿਮ ਜਾਣਕਾਰੀ ਸਾਂਝੀ ਕਰ ਰਹੇ ਹੋ, ਇਹਦੇ ਨਾਲ ਤੁਸੀਂ ਇਹ ਵੀ ਦੱਸ ਦਿਓ ਕਿ ਪਿੱਛੇ ਜੇ ਤੁਹਾਡੇ ਇਸ਼ਤਿਹਾਰ ਵੀ ਆਏ ਨੇ ਕਿ ਜਿਹੜੇ ਤੁਹਾਡੇ ਸਟੂਡੈਂਟ ਨੇ, ਕੁਛ ਸਟੂਡੈਂਟ ਤਾਂ ਦੇਖੋ ਵੱਖ ਵੱਖ ਜੋਬਸ ਦੇ ਵਿੱਚ ਚਲੇ ਜਾਂਦੇ ਨੇ ਆਫਟਰ ਗ੍ਰੈਜੂਏਸ਼ਨ, ਉਹ ਕੋਈ PCS ਕਰ ਜਾਂਦਾ, ਕੋਈ IAS ਕਰ ਜਾਂਦਾ, ਕੋਈ IPS ਕਰ ਜਾਂਦਾ, ਕੁਛ ਬੈਂਕਾਂ 'ਚ ਚਲ ਜਾਂਦੇ, ਕੁਛ ADO ਲੱਗ ਜਾਂਦੇ, ਕੁਛ HDO ਲੱਗ ਜਾਂਦੇ। ਤੁਸੀਂ ਉਹਦੇ ਨਾਲ ਨਾ ਕੁਛ ਅੱਜ ਕੱਲ੍ਹ ਇੱਕ ਬੜਾ ਟ੍ਰੈਂਡ ਚੱਲਿਆ ਕਿ ਐਂਟਰਪ੍ਰਨਿਓਰ ਬਣਦੇ ਨੇ ਬੱਚੇ, ਸਟਾਰਟਅਪ ਬਣਦੇ ਨੇ, ਤੇ ਤੁਸੀਂ ਕੋਈ ਸਟੂਡੈਂਟ ਪ੍ਰੋਗਰਾਮ

ਸਤੰਬਰ ਸਵਾਮੀ ਸੱਚ ਮੈਂ ਅੱਜ ਸੱਚ ਰਹੇ ਸਭ ਕੋ ਸੱਚ ਸੁਭਾ ਰਿਗ ਕਹਿ ਰਹਿਆ ਪ੍ਰਭੂ ਰਾਮ ਨਾਮ ਦੇਵ ਮੈਸੂ ਨਾਇ ਪ੍ਰਚ ਜਾਇ।